ਉਹ ਡਰਾਈਵਰਾ ਕੰਜਰ ਦਿਆ ਹੌਲੀ ਬ੍ਰੇਕ ਮਾਰ, ਕਿਤੇ ਮੇਰੇ ਕੱਚ ਦੇ ਸਮਾਨ ਨੂੰ ਨਾ ਤੇੜ ਆ ਜਾਵੇ। ਪਰ ਨਜ਼ਾਰਾ ਆ ਗਿਆ, ਗੱਡੀ ਤਾਂ ਮਿੰਟੋ ਮਿੰਟ ਹੀ ਪਿੰਡ ਲੈ ਆਇਆ ਤੇ ਮੈਨੂੰ ਜਿਹੜਾ ਦੱਸ ਲੈਣ ਦੇ ਅੱਜ ਪਿੰਡ ਵਾਲਿਆਂ ਨੂੰ ਹੈ। ਵੇਖ ਲਓ ਕੰਜਰ ਦੇ ਅੱਜ ਅਮਲੀ ਦੇ ਤੁਹਾਡੀ ਹਿੱਕ ਤੇ ਪਿੱਪਲ ਵੀ ਲਾਤਾ, ਕਿੱਕਰ ਵੀ ਲਾ ਦੀ, ਬਰੋਟਾ ਵੀ ਲਾਤਾ, ਹੋ ਗਿਆ ਅੱਜ ਅਮਲੀ ਦਾ ਪਿਆ।

ਅੱਜ ਸਿੱਖ ਮਿੱਤਰਾਂ ਦੀ ਵਧੇਰੀ ਏ ਕਿਉਂ ਜਿੰਦੜੀ ਉਦਾਸ ਗਨੇਰੀ ਏ ਲੂ ਲੂਹ ਵਿੱਚ ਥੋੜ੍ਹਾ ਸਾ ਇੱਧਰ ਉੱਧਰ ਬਾਤ ਹੋ ਗਈ ਮੈਂ ਭੁੱਲ ਗਿਆ ਹੂੰ ਲੇਕਿਨ ਬਹਰ ਜੋ ਹੈ ਯੇ ਨਾਤ ਤੋਂ ਆਪਕੋ ਪਤਾ ਹੈ ਹਜ਼ੂਰ ਪਾਕ ਸੱਲ ਸਲਮ ਕੀ ਜੋ ਹੈ ਵੋ ਅਕੀਦਤ ਮੈਂ ਬਹੁਤ ਖੂਬਸੂਰਤ ਨਾਤ ਨੂੰ ਲਿਖੀ ਹੈ ਜੀ ਲੇਕਿਨ ਬਾਤ ਇਹ ਹੈ ਕਿ ਪੜ੍ਹਤੇ ਵੀ ਹੈ ਬੜੇ ਜੋਸ਼ 'ਚ ਸੁਣਤੇ ਵੀ ਹੈ ਸਭ ਕੁਛ ਹੈ ਲੇਕਿਨ ਯਕੀਨ ਕਰੇ ਕਿ ਬਹੁਤ ਕਮ ਲੋਕ ਐਸੇ ਹੋਂਗੇ ਜੇ ਲਫ਼ਜ਼ ਬਲਫ਼ਜ਼ ਇਸਕੋ ਸਮਝੇਗੇ ਤਾਂ ਵੈਸੇ ਤੋ ਇਸਕਾ ਜੋ ਜ਼ਮੀਨ ਹੈ ਵੋ ਤਾਂ ਬਹੁਤ ਬੜੀ ਪਤਾ ਨਹੀਂ ਕਹਾਂ ਪਰ ਉਹਨਾਂ ਨੇ ਲਿਖੀ ਹੈ ਕਿਆ ਕਿਆ ਲੇਕਿਨ ਮੈਂ ਕਹਿੰਦਾ ਥੋੜ੍ਹਾ ਬਹੁਤ ਕਮ ਅਜ ਕਮ ਬੰਦੇ ਕੋ ਪਤਾ ਚੱਲੇ ਨਾ ਇਸਕਾ ਮਤਲਬ ਇਹ ਹੈ ਕਿ ਅੱਜ ਜੋ ਹਮਾਰਾ ਮਕਸਦ ਇਸ ਪ੍ਰੋਗਰਾਮ ਕਾ ਵੀ ਹੈ ਔਰ ਇੰਤਜ਼ਾਮੀਆ ਕਾ ਜਨਾਬ ਵੋ ਵੀ ਬੜਾ ਸ਼ੁਕਰੀਆ ਜਵਾਬ ਸਾਹਿਬ ਹੈ ਵੋ ਹਮਾਰੀ ਮਾਮਨਤ ਕਰਤੇ ਹੈ ਚੇਅਰਮੈਨ ਸਾਹਿਬ ਰਜਾ ਰਫਾਨ ਸਾਹਿਬ ਹੈ ਤਾਰਕ ਸਾਹਿਬ ਹੈ ਔਰ ਬਾਕੀ ਜਿਤਨੇ ਵੀ ਹਮਾਰੇ ਇਸ ਪੀ ਐਮ ਸੀ ਸੇ ਰਿਲੇਟਿਡ ਹੈ ਯੇ ਲੋਕ ਵੀ ਇਸ ਅਦਾਰੇ ਮੈਂ ਅੱਛੇ ਅੱਛੇ ਪ੍ਰੋਗਰਾਮ ਲੈ ਕਰ ਆਉਣਾ ਚਾਹਤੇ ਹੈ ਔਰ ਯੇ ਚਾਹਤੇ ਹੈ ਕਿ ਸ਼ਾਇਦ ਯਹਾਂ ਸੇ ਲੋਕ ਇਸ ਅਦਾਰੇ ਕੇ ਕੋ ਜੋ ਹੈ ਯਹਾਂ ਸੇ ਜੋ ਸਟੇਜ ਸੇ ਬਾਤੇਂ ਕੀ ਜਾਏ ਵੋ ਦੁਨੀਆ ਕੇ ਮੁਫਤ ਹਿੱਸੋਂ ਮੇਂ ਸੁਣੀ ਜਾਤੀ ਹੈ ਤੋ ਅੱਛਾ ਪੈਗਾਮ ਜਾਏ ਸ਼ਾਇਦ ਕਿਸੀ ਕੇ ਪੱਲੇ ਇੱਕ ਬਾਤ ਪੜ ਜਾਏ ਔਰ ਹਮ ਵੀ ਜੋ ਆਤੇ ਹੈ ਵਲੰਟਰੀ ਵਰਕ ਹੈ ਯੇ ਹਮਾਰਾ ਇਸਕਾ ਮਕਸਦ ਬੁਨਿਆਦੀ ਯੇ ਹੈ ਕਿ ਸ਼ਾਇਦ ਕੋਈ ਬਾਤ ਅੱਲਾ ਕੋ ਪਸੰਦ ਆ ਜਾਏ ਹਮਾਰੇ ਵੀ ਕਾਮ ਹੋ ਜਾਏ ਬਾਕੀ ਚੀਜ਼ਾਂ ਜੋ ਹੈ ਯੇ ਜੋ ਸਾਰਾ ਸਿਸਟਮ ਹੈ ਨਾ ਯੇ ਮੀਡੀਆ ਵਗੈਰਾ ਵਾਲਾ ਇਸ ਯੇ ਇੱਕ ਟੂਲ ਹਮਾਰੇ ਪਾਸ ਵੀ ਹੈ ਹਮ ਇਸ ਟੂਲ ਕੋ ਇਸਤੇਮਾਲ ਕਰ ਰਹੇ ਹੈ ਆਪ ਸਭ ਲੋਕਾਂ ਤੱਕ ਪਹੁੰਚਾਉਣ ਕੇ ਲੀਏ ਔਰ ਕੋਈ ਜ਼ਰੀਆ ਨਹੀਂ ਹੈ ਬਾਕੀ ਇਸਮੇ ਔਰ ਕੋਈ ਕਿਸੇ ਕਿਸਮ ਕੀ ਚਲੋ ਜੋ ਹੈ ਬਦਮੀ ਸੋਚਤਾ ਹੈ ਪਰ ਚੂੰਕਿ ਹਮਾਰੇ ਪਾਸ ਟਾਈਮ ਇਸ ਤਰ੍ਹਾਂ ਹੈ ਅਲਾਮਾ ਸਾਹਿਬ ਕੀ ਅੱਜ ਮੈਂ ਨਜ਼ਮ ਮੁਕੰਮਲ ਕਰਨਾ ਜੀ 93 ਮਿਲੀ ਜੋ ਹੈ ਹਮਨੇ ਸ਼ੁਰੂ ਕੀਆ ਥਾ ਯੇ ਹਮਨੇ ਕਈ ਵਾਰ ਬਤਾ ਚੁੱਕੇ ਹਾਂ ਅਲਾਮਾ ਸਾਹਿਬ ਕੀ ਸ਼ਾਇਰੀ ਮੈਂ ਯੇ ਬਾਂਗੇ ਦਰਾਕ ਇੱਕ ਨਜ਼ਮ ਹੈ ਪਹਿਲੇ ਅਲਾਮਾ ਸਾਹਿਬ ਨੇ 93 ਹਿੰਦੀ ਲਿਖਾ ਤਾ 1905 ਕੇ ਅੰਦਰ ਪਰ ਇਸਕੇ ਬਾਅਦ ਫਿਰ ਇੰਦਰ ਯੂਰਪ ਮੈਂ ਆ ਗਏ ਤਾਲੀਮ ਹਾਸਲ ਕਰਨ ਕੇ ਬਾਅਦ ਫਿਰ ਵਾਪਸ ਜਬ ਜਾਤੇ ਹੈ ਤੋ ਫਿਰ ਵਾਪਸ ਜਾ ਕਰ ਮਾਹੌਲ ਜੋ ਹੈ ਵੋ ਥੋੜ੍ਹਾ ਸਾ ਮੁਫਤੀ ਹੋ ਜਾਤਾ ਹੈ ਵੋ ਔਰ ਵੋ ਅਲਾਮਾ ਸਾਹਿਬ ਜੋ ਹੈ ਜੋ ਇੱਕ ਉਸ ਵਕਤ ਇੱਕ ਵਤਨ ਔਰ ਦੇਸ਼ ਕੇ ਜੋ ਹੈ ਵੋ ਯਾਨੀ ਇੱਕ ਬੁਨਿਆਦ ਪ੍ਰਸਤ ਉਸ ਤਰੀਕੇ ਸੇ ਥੇ ਕਿ ਵਤਨ ਔਰ ਦੇਸ਼ ਕੀ ਆਜ਼ਾਦੀ ਚਾਹਤੇ ਥੇ ਅਬ ਜੋ ਹੈ ਉਨਕੋ ਵੋ ਇੱਕ ਐਸੇ ਸਟੇਜ ਪਰ ਪਹੁੰਚ ਚੁੱਕੇ ਹੈ ਵੋ ਚਾਹਤੇ ਹੈ ਕਿ ਦੇਸ਼ ਵਤਨ ਕੁਛ ਨਹੀਂ ਹੈ ਅਗਰ ਹੈ ਤੋ ਪੂਰੀ ਮਿਲਤੇ ਇਸਲਾਮੀਆ ਹੈ ਯੇ ਇੱਕ ਪੂਰੀ ਦੁਨੀਆ ਇੱਕ ਵਤਨ ਹੈ ਪੂਰੀ ਦੁਨੀਆ ਇੱਕ ਦੇਸ਼ ਹੈ ਲੇਕਿਨ ਕਿਸ ਕਾ ਦੇਸ਼ ਹੈ ਜੋ ਆਦਮੀ ਅੱਲਾ ਔਰ ਅੱਲਾ ਕੇ ਨਬੀ ਕੇ ਸਾਥ ਰਿਸ਼ਤਾ ਉਸਤਵਾਰ ਕਰ ਲੇਤਾ ਹੈ ਜਿਸ ਮਕਸਦ ਕੇ ਲਈ ਆਇਆ ਉਸ ਮਕਸਦ ਪਰ ਚੱਲਣਾ ਸ਼ੁਰੂ ਕਰਤਾ ਹੈ ਯੇ ਸਭ ਕੁਝ ਉਸੀ ਕਾ ਹੈ ਇਸੇ ਉਹਨੇ ਕਿਹਾ ਥਾ ਕਿ ਚੀਨੋ ਅਰਬ ਹਮਾਰਾ ਹਿੰਦੁਸਤਾਨ ਹਮਾਰਾ ਮੁਸਲਿਮ ਹੈ ਵਤਨ ਹੈ ਸਾਰਾ ਜਹਾਂ ਹਮਾਰਾ ਤੋਹੀਦ ਕੀ ਅਮਾਨਤ ਸੀਨੂ ਮੈਂ ਹੈ ਹਮਾਰੀ ਆਸਾਨ ਨਹੀਂ ਮਟਾਨਾ ਨਾਮੋ ਨਿਸ਼ਾਂ ਹਮਾਰਾ ਯੇ ਬਹਰ ਜੋ ਹੈ ਯੇ ਮੈਨੇ ਆਗੇ ਸਾਨੂੰ ਪੇਸ਼ ਕੀ ਬਰ ਆਖਰੀ ਦੋ ਸ਼ੇਰ ਰਹਿਤੇ ਹੈ ਤੋ ਮੁਕੰਮਲ ਕਰਨੇ ਕਾ ਲਮਸਾ ਫਰਮਾਤੇ ਹੈ ਕਿ ਯਹਾਂ ਪਰ ਜੋ ਹੈ ਵੋ ਪਿਛਲੇ ਹਮਨੇ ਹਫਤੇ ਪੜ੍ਹਾ ਥਾ ਕਿ ਇਹ ਅਰਜ਼ੇ ਪਾਕ ਤੇਰੀ ਉਰਮਤ ਪੈ ਕੱਟ ਮਰੇ ਹਮ ਐ ਖੂਨ ਤੇਰੀ ਦਗੂ ਮੈਂ ਅਬ ਤੱਕ ਰਵਾਂ ਹਮਾਰਾ ਅੱਗੇ ਫਰਮਾਤੇ ਹੈ ਸਾ

ਕਿਸੇ ਨਾਲ ਕੋਈ ਤਲਕ ਨਹੀਂ ਹੋਣਾ, ਅਤੇ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਗੱਲਾਂ ਕਰਨੀਆਂ, ਅਸੀਂ ਜ਼ਿੰਮੇਵਾਰੀ ਕਬੂਲ ਕਰਨੇ ਹਾਂ। ਔਰ ਯਕੀਨਨ ਜਿਹੜੀ ਜ਼ਿੰਮੇਵਾਰੀ ਕਬੂਲ ਕਰਨਾ ਮਤਲਬ ਇਹ ਹੋਣਾ, ਅਗਰ ਕਿਸੇ ਨੇ ਦਿਲ ਅਜ਼ਾਰੀ ਹੋਏਗੀ, ਇੱਕ ਚੀਜ਼ ਜਿਹੜੀ ਆ ਉਹ ਕਈ ਦਫ਼ਾ ਅਸਾਂ ਮੇਰੇ ਭਾਈ ਬੜੇ ਭਾਈ ਜਨਾਬ ਰਾਜਾ ਸਕਲੈਣ ਸਾਹਿਬ ਪ੍ਰੋਗਰਾਮ ਇਕਾਇਕ ਪੇਸ਼ ਕਰ ਰਹੇ ਹਾਂ ਜੁਮਰਾਤ ਰਹਿੰਦੀ ਦਿਨ 6 ਤੋਂ 8 ਤੱਕ, ਉੱਥੇ ਵੀ ਅਸੀਂ ਗੱਲ ਕਰ ਰਹੇ ਹੋਣੇ ਹਾਂ। ਔਰ ਇੱਥੇ ਵੀ ਪ੍ਰੋਗਰਾਮ 'ਚ ਮੈਂ ਕਰ ਰਿਹਾ ਕਿ ਅਗਰ ਫਰਜ਼ ਕਰੋ ਕੋਈ ਚੀਜ਼ਾਂ ਬੇਸ਼ੁਮਾਰ ਹੋਣੀਆਂ ਜਿਹੜੀਆਂ, ਇਸਲਾਹ ਦੀ ਜ਼ਰੂਰਤ ਹੋਣੀ, ਐਸੀ ਕੋਈ ਬਾਤ ਨਹੀਂ, ਇਨਸਾਨ ਜਿਹੜਾ ਹੈ ਮੁਕੰਮਲ ਕੋਈ ਵੀ ਨਹੀਂ, ਬੇਸ਼ੁਮਾਰ ਚੀਜ਼ਾਂ ਇੱਧਰ ਉੱਧਰ ਹੋਣੀਆਂ ਔਰ ਉਸ ਦੀ ਮਜ਼ੀਦ ਬਿਹਤਰੀ ਨਹੀਂ, ਗੁੰਜਾਇਸ਼ ਹਮੇਸ਼ਾ ਰਹਿਣੀ। ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਮੈਂ ਸਮਝਣਾ ਕਿ ਅਗਰ ਕੋਈ ਵੀ ਬਾਤ ਹੀ ਤਾਂ ਤੁਸੀਂ ਅਗਰ ਕੋਈ ਇੱਕ ਚੀਜ਼ ਸਮਝਦੇ ਹੋ ਕਿ ਵਾਕਈ ਇੰਪਰੂਵਮੈਂਟ ਜ਼ਰੂਰਤ ਹੀ, ਇੱਕ ਪ੍ਰੋਗਰਾਮ ਤੁਸੀਂ ਕਮਾ ਉਹ ਹਿੱਸਾ ਕਮ ਅਜ਼ ਕਮ ਪੂਰਾ ਜ਼ਰੂਰ ਉਹ ਤੁਸੀਂ ਉਸਕੀ ਸੁਣੋ ਜਾਂ ਤੱਕੋ। ਮਤਲਬ ਇਹ ਹੋਣਾ ਕਿ ਫਰਜ਼ ਕਰੋ ਮੈਂ ਇੱਕ ਪ੍ਰੋਗਰਾਮ ਪੇਸ਼ ਕੀਤਾ, ਮੇਰਾ ਮਕਸਦ ਕਿਆ ਇਸ ਗੱਲ ਨਾਲ, ਯਕੀਨਨ ਤੁਸੀਂ ਅਗਰ ਪ੍ਰੋਗਰਾਮ ਕੀ 20 ਮਿੰਟ ਤੁਸੀਂ 15 ਮਿੰਟ ਤੁਸੀਂ ਸੁਣੋ, ਉਸ ਤੋਂ ਬਾਅਦ ਉਸ ਗੱਲ ਤੱਕ ਪਹੁੰਚੋ ਤਾਂ ਕਾਫੀ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੋ ਜਾਣੀਆਂ। ਅਮੁੜ ਹੋਣਾ ਕਿ ਸਭ ਨਿੱਕੀ ਇੱਕ ਗੱਲ ਜਿਹੜੀ ਆ ਉਹ ਸ਼ਾਇਦ ਕਈ ਦਫ਼ਾ ਕੋਈ ਆ ਜਾਣੀ, ਪਰ ਉਹ ਅਸਾਂ ਲੇਕਿਨ ਤੁਸੀਂ ਨਾ ਇਹ ਮੁਕੰਮਲ ਹੱਕ ਹੈ ਜੀ, ਅਸਾਂ ਤਾਂ ਹਮੇਸ਼ਾ ਹੀ ਚਾਹੁੰਦੇ ਹਾਂ ਕਿ ਜਿਹੜੀ ਚੀਜ਼ ਦੀ ਗੁੰਜਾਇਸ਼ ਨਹੀਂ, ਬਿਹਤਰੀਨ ਜ਼ਰੂਰਤ ਹੀ, ਉਹ ਜ਼ਰੂਰ ਤੁਸੀਂ ਕਰੋ। ਅਸਾਂ ਆਪਣੇ ਜ਼ਿਹਨ ਦੇ ਮੁਤਾਬਕ ਇੱਕ ਐਸੀ ਚੀਜ਼ ਰੱਖਣੇ ਹਾਂ ਜਿਹੜੀ ਅਸਾਂ ਸਮਝਦੇ ਹਾਂ ਕਿ ਇਹ ਬਿਹਤਰ ਹੈ। ਬਸ ਇਸ ਪ੍ਰੋਗਰਾਮ ਦੇ ਅੰਦਰ ਮੈਂ ਜਿਹੜੀ ਗੱਲਾਂ ਕੀਤੀਆਂ, ਮੈਂ ਸਮਝਣਾ ਕਿ ਇਹ ਚੀਜ਼ ਬਿਹਤਰ ਹੀ, ਇਸ ਤਰ੍ਹਾਂ ਅਗਰ ਅਸਾਂ ਕਰੀਏ ਤਾਂ ਇਹ ਚੀਜ਼ਾਂ ਬੇਸ਼ੁਮਾਰ ਤਬਾਹੀ ਤੋਂ ਬਚੀ ਸਕਣੇ। ਹੁਣ ਬੇਸ਼ੁਮਾਰ ਉਲਮਾ ਕਰਾਮ, ਬਜ਼ੁਰਗਾਂ ਨੇ ਦੂਨ ਬਜ਼ੁਰਗ ਸਕਾਲਰ ਦੇ ਬੜੇ ਪੜ੍ਹੇ ਲਿਖੇ ਲੋਕ ਹੈ, ਉਹਨਾਂ ਲੋਕਾਂ ਨੇ ਸ਼ਾਇਦ ਜਿਹੜਾ ਉਹ ਹੋਰ ਨੁਕਤਾ ਨਜ਼ਰ ਹੋਇਆ ਕਿ ਨਹੀਂ ਇਸ ਤਰ੍ਹਾਂ ਹੀ ਬਜਾਇਆ, ਇਸ ਤਰ੍ਹਾਂ ਠੀਕ ਕਰ ਸਕਦੇ ਹਾਂ। ਬਿਲਕੁਲ

ਲੋ ਵੀ ਆਪਣੇ ਅੱਗ ਬਚਾਉਣਾ ਵੇ, ਲੇਕਿਨ ਇਹ ਆ ਕਿ ਮੈਂ ਸਮਝਣਾ ਕਿ ਥੋੜ੍ਹਾ ਜਿਹਾ ਇੱਕ ਚੀਜ਼ ਦੂਸਰੀ ਅਗਰ ਚੀਜ਼ ਪਸੰਦ ਆਵੇ ਤਾਂ ਫਿਰ ਉਸ ਚੀਜ਼ ਕੀ ਅੱਗੇ ਦੂਸਰਿਆਂ ਬਾਪ ਤੱਕ ਵੀ ਇਹ ਭੇਜਣਾ, ਚਲੋ ਤੁਸੀਂ ਬਾਣਾ ਉਸ ਗੱਲ ਕਿ ਲਾਜ਼ਮੀ ਨਾ ਕਿ ਤੁਸੀਂ ਉਹ ਵੀਡੀਓ ਜਾਂ ਕਾਪੀ ਪੁੱਛਿਆ, ਤੁਸੀਂ ਆਪਣੀ ਤੁਸੀਂ ਅਗਰ ਖੁਦ ਇੱਕ ਚੀਜ਼ ਸਿੱਖੀ ਕਹਿੰਦੀ ਜਾਂ ਸਮਝ ਆ ਗਈ ਤੁਸੀਂ, ਤਾਂ ਉਹ ਗੱਲ ਅੱਗੇ ਦੂਸਰੀ ਸਮਝਾਉਣੀ ਸ਼ੁਰੂ ਕਰਦੇ, ਬਾਅਦ ਗੱਲ ਖਤਾ ਇਤਨੀ ਗਲਤ ਇਤਨੀ ਹੈ, ਅਸਮਝ ਜਿਹੜੀ ਗੱਲ ਕੋਈ ਬਾਣੇ ਪਈ ਕੋਈ ਥੋੜ੍ਹੀ ਵੀ ਤਰੀਕੇ ਸਾਡੇ ਕੋਲ ਸਮਝੀ ਤਾਂ ਅੱਗੇ ਬਾਈ ਹੁੰਦੇ ਹਾਂ, ਅਸਮਝ ਜਾਂ ਸਾਰੀ ਗੱਲਾਂ ਸਮਝ ਨਹੀਂ ਲੱਗੀ, ਜੇ ਸਾਰੀ ਸਮਝ ਲੱਗੀ ਆ ਤਾਂ ਫਿਰ ਬੰਦਾ ਗੱਲ ਬਾਣਾ ਹੀ ਨਹੀਂ। ਹੋ ਕੇ ਚੁੱਪ ਚਵੀਤੇ ਉਹ ਲੱਭ ਸੀਤੇ, ਬੰਦ ਵਿੱਚ ਪਰਦੇ ਦਾਸਤਾਨ ਹੋ ਗਈ। ਬਸ ਇਹ ਚੀਜ਼ ਇਹ ਬਰਾ ਲੈਣ ਚੁੱਕੇ, ਫਿਰ ਬਾਤ ਫਿਰ ਦੂਸਰੇ ਬੈਂਡ 'ਤੇ ਚਲੀ ਗਿਆ ਸੀ। ਹਜ਼ਰਤ ਮੀਆਂ ਸਾਹਿਬ ਫਰਮਾਉਂਦੇ ਵੋ ਦਾਨਿਸ਼ਮੰਦੋ ਸੁਣੋ ਵੇ ਤਮਾਮੀ,

ਓਏ ਘਾਟਾ ਵਾਧਾ ਜਾਣਾ, ਥੋੜਾ ਬਹੁਤਾ ਸ਼ੇਰ ਸੁਖਨ ਦਾ, ਉਹ ਮੈਂ ਘਾਟਾ ਵਾਧਾ ਜਾਣਾ। ਦੇਖੋ ਬੜੀ ਖੂਬਸੂਰਤ ਬਾਤ ਜੀ, ਯਕੀਨ ਕਰਸੋ ਮੈਂ ਫਿਰ ਉਹ ਗੱਲ ਆਖਸਾਂ ਕਿ ਯਾਰਾ ਮੈਂ ਇੱਕ ਦਿਨ ਮੇਰੇ ਦੋਸਤ ਇਸ ਨਾਲ ਮੈਂ ਗੱਲ ਕਰਨਾ ਸਾਂ, ਅਤੇ ਅਸਾਂ ਆਪਣੇ ਗ੍ਰਹਿਣ ਸਾਂ ਗੱਲ ਕਰਨੇ ਸੀ ਕਿ ਇਤਨਾ ਬੜਾ ਇੱਕ ਇਲਾਕਾ ਆ, ਅਤੇ ਮੈਂ ਸੋਚਦਾ ਸਾਂ ਕਿ ਇਹ ਕਿਤਾਬ ਅਜ਼ਰ ਮੀਆਂ ਸਾਹਿਬ ਨੇ ਸੈਫ ਉਲ ਮਲੂਕ, ਜਿਹੜੀ ਹਰ ਬੰਦੇ ਨੇ ਸਾਡੀ ਜ਼ਬਾਨ ਹੀ ਪੰਜਾਬੀ ਪਠਵਾਰੀ ਜ਼ਬਾਨ ਸਾਡੇ ਸਾਂ ਖੁਦ ਬੋਲਦੇ ਹਾਂ, ਪਠਵਾਰ ਇਲਾਕਾ ਆਜ਼ਾਦ ਕਸ਼ਮੀਰ ਦਾ ਇਲਾਕਾ, ਲੇਕਿਨ ਯਕੀਨ ਕਰੋ ਬਹੁਤ ਚੰਦ ਬੰਦੇ ਉਸ ਜਿਹਨਾਂ ਕੋਲ ਇਹ ਕਿਤਾਬ ਮੌਜੂਦ ਹੋ ਸੀ ਜਾਂ ਜਿਹਨਾਂ ਇਹ ਕਿਤਾਬ ਪੂਰੀ ਪੜ੍ਹੀ ਹੋ ਸੀ। ਠੀਕ ਆ, ਇਸ ਦਾ ਮਤਲਬ ਹੋਈ ਹੈ ਇੱਕ ਤਾਂ ਪੰਜਾਬੀ ਅਸਾਂ ਪੜ੍ਹੀ ਨਾ ਸਕਣੇ, ਇਹ ਵੀ ਇਸ ਵਿੱਚ ਕੋਈ ਸ਼ੱਕ ਨਹੀਂ, ਪੰਜਾਬੀ ਚੁੱਕ ਸਕੂਲ ਪੜ੍ਹਾਈ ਨਹੀਂ ਜਾਣੀ। ਵੈਸੇ ਇੱਕ ਚੀਜ਼ ਜ਼ਰੂਰ ਹੈ, ਜੇ ਉਰਦੂ ਬੰਦਾ ਪੜ੍ਹਿਆ ਨਾ, ਅਗਰ ਥੋੜ੍ਹੀ ਕੋਸ਼ਿਸ਼ ਕਰੇ ਤਾਂ ਪੰਜਾਬੀ ਵੀ ਪੜ੍ਹੀ ਕਿੰਨਾ। ਦੂਜੀ ਗੱਲ ਹੀ ਕਿ ਇਹ ਜਿਹੜਾ ਪੜ੍ਹਨੇ ਦੀ ਕੋਸ਼ਿਸ਼ ਕਰਨ ਬੰਦਾ ਆ, ਤਾਂ ਇੱਕ ਕਰਾਂ ਮੈਂ ਇਤਨਾ ਹੋਣਾ ਨਾ ਕਿ ਤੁਸੀਂ ਖੁਦ ਬਖੁਦ ਅਛਣਾ ਸ਼ੁਰੂ ਹੋ ਜਾਣਾ। ਰਜੂ ਨਹੀਂ, ਰਜੂ ਜਿਹੜਾ ਆ, ਜੇ ਰਜੂ ਕਰਨੇ ਹੋਣਾ ਤਾਂ ਉਹ ਅੱਗੇ ਜਿਸ ਤਰਫ ਰਜੂ ਕਰ ਪਤਾ ਉਹਨੂੰ ਕੀ ਹੋਣਾ। ਬਸ ਇਹ ਗੱਲ, ਜੇ ਤੁਸੀਂ ਸਫ਼ਰ ਦਰਵਾਉਣਾ ਹੋਣੇ ਹੋਣਾ, ਇੱਕ ਇਹਦੇ ਕੋਲ ਦੱਸਣੇ ਹੈਲੋ, ਮੈਂ ਟੈਲੀਫੋਨ ਸ਼ੁਰੂ ਕਰ, ਰਾਬਤਾ ਕਰੋ, ਮੈਸੇਜ ਕਰ, ਮੈਂ ਅਛਣਾ ਪਿਆ, ਅਗਲੇ ਪਤਾ ਹੋਣਾ ਬੰਦਾ ਅਛਣਾ ਪਿਆ, ਅਤੇ ਜਿਹੜਾ ਟੈਲੀਫੋਨ ਨੇ ਸਿਆਣੇ ਫਿਰ ਪਤਾ ਲੱਗ ਜਾਣਾ। ਹੁਣ ਸ਼ਹਿਜ਼ਾਦਾ ਸਾਹਿਬ ਮਲੂਕ ਚੱਲ ਰਿਹਾ, ਸਫ਼ਰ ਪਰ ਰਵਾਨਾ ਹੋਇਆ, ਅਗਲੇ ਨੂੰ ਨਹੀਂ ਪਤਾ ਕਿ ਸ਼ਹਿਜ਼ਾਦੇ ਸਾਹਿਬ ਅਛਣੇ ਪਏ। ਹਾਂ ਭਾਈ, ਸ਼ਹਿਜ਼ਾਦਾ ਸਾਹਿਬ ਅਛਣੇ ਪਏ, ਉਹਨਾਂ ਨੂੰ ਨਹੀਂ ਪਤਾ, ਬਿਲਕੁਲ ਪਤਾ ਸ਼ਹਿਜ਼ਾਦਾ ਸਾਹਿਬ ਆ ਰਹੇ, ਮੇਰਾ ਆਸ਼ਕ ਮੇਰੇ ਨਾਲ ਮੁਲਾਕਾਤ ਕਰਨ ਤਿਆਰ ਆ, ਇੱਜਰ ਫਰਾਕ ਨੂੰ ਮਾਰਿਆ, ਉਹ ਮੇਰੇ ਦੀਦਾਰ ਵਾਸਤੇ ਆ ਰਿਹਾ, ਉਹ ਇੱਜਰ ਫਰਾਕ ਦੀ ਮੰਜ਼ਲ 'ਚੋਂ ਨਿਕਲ ਕੇ ਕੁਰਬ ਵਸਲ ਦੀ ਮੰਜ਼ਲ ਵਾਸਤੇ ਆ ਰਿਹਾ। ਬੜੀਆਂ ਇਸ਼ਕ ਦੀਆਂ ਕਿਤਨੀਆਂ ਵਾਦੀਆਂ ਟਪਸੀ, ਇੱਕ ਤਾਲਬ ਹੈ, ਮੈਂ ਸੁਬਹ ਸੇ ਹਜ਼ਰਤ ਬਾਬਾ ਫਰੀਦ ਨੇ ਤਾਰੇ ਨੂੰ ਸੁਣਿਆ ਕਿ ਸੱਤ ਵਾਦੀਆਂ ਜਿਹੜੀਆਂ, ਇਹ ਸੱਤਾਂ ਵਾਦੀਆਂ 'ਚ ਗੁਜ਼ੀ ਬੰਦਾ ਉੱਥੇ ਜਾਣਾ। ਪਰ ਇਹ ਕੋਈ ਉਹਨਾਂ ਪਰ ਗੱਲ ਹੋ ਸੀ, ਬਾਤ ਅਸਲ 'ਚ ਹੀ ਕਿ ਹਜ਼ਰਤ ਮੀਆਂ ਸਾਹਿਬ ਬੜੇ ਖੂਬਸੂਰਤ ਕਲਾਮ ਜੀ, ਔਰ ਹਰ ਹਰ ਗੱਲ ਵਿੱਚ ਇਹ ਤਾਂ ਕਹੋ ਨਾ ਜੀ, ਆਪਣੀ ਕਿਤਾਬ ਵੀ ਲਿਖਣੀ ਕਿ ਦਾਨਿਸ਼ਮੰਦ ਸੁਰਖ ਸੁਨੋ ਤਮਾਮੀ ਅਰਜ਼ ਫਕੀਰ ਕਰੇਂਦਾ, ਹੈ ਜੀ, ਜੇ ਕੋਈ ਆਪੂ ਚੰਗਾ ਹੋਵੇ ਹਰ ਨੂੰ ਪਲੱਤ ਕਹਿੰਦਾ। ਉਹ ਆਖਣੇ ਕਿ ਮੈਂ ਇੱਕ ਅਰਜ਼ ਫਕੀਰ ਕਰਨਾ ਪਿਆ ਕਿ ਜਿਹੜਾ ਬੰਦਾ ਆਪੂ ਚੰਗਾ ਨਾ, ਦੂਏ ਕਿ ਚੰਗਾ ਹੀ ਤੱਕੜਾ। ਮੇਰੇ ਉਸਤਾਦ ਦੇ ਮਤਲਬ ਜਨਾਬ ਅਨੀਫ ਅਨਫੀ ਰਹਿਮਤੁੱਲਾ ਅਲੈਹ, ਉਹ ਫਰਮਾਣੇ ਹੋਣੇ ਸੀ, ਅੱਲਾਹ ਤਾਲਾ ਨੂੰ ਜੰਨਤ ਫਰਦੋਸ ਮੁਕਾਮ ਸੀ, ਫਰਮਾਇਆ ਅਣਸੇ ਸੋ ਇਨਸਾਨ ਨੇ, ਸਮਝੋ ਕਿ ਆਪਣੀ ਇਸ ਐਂਡਕਾਂ ਲਈਆਂ ਵੀ ਆ, ਇਹ ਤੁਸੀਂ ਅਗਰ ਸੂਈਆਂ ਜੀ ਐਂਡਕਾਂ ਲਾਈ ਗਈ ਤਾਂ ਤੁਸੀਂ ਸਭ ਦਿਸੀ ਸੂਹਾ ਨਜ਼ਰ ਰੱਖਣਾ ਸ਼ੁਰੂ ਹੋ ਜਾ ਸੀ, ਕਾਲੀਆਂ ਐਂਡਕਾਂ ਲਾ ਸੀ ਤਾਂ ਕਾਲਾ ਨਜ਼ਰ ਰੱਖਣਾ ਸ਼ੁਰੂ ਹੋ ਜਾ ਸੀ। ਅਜੇ ਸਭ ਤੋਂ ਕਿਹਾ ਸੀ ਕਿ ਸੂਰਜ ਨਹੀਂ ਸ਼ਵਾਨ ਸ਼ਾਨ ਵਿੱਚ ਬਚਣ ਵਾਸਤੇ ਕਈ ਬੰਦੇ ਉਹ ਐਂਡਕਾਂ ਜੀ ਕਾਲੀਆਂ ਇਸ ਤਰ੍ਹਾਂ ਕੋਈ ਲੜੇ ਤਾਂ ਕਿ ਮਤਲਬ ਹੈ ਬਸਣ, ਉਹ ਸੂਰਜ ਲਾ ਤਾਂ ਬਚਣਾ, ਲੇਕਿਨ ਆਪਣੇ ਤਾਂ ਥੋੜ੍ਹੀ ਢੋ ਟਰ ਵੀ ਹੋਈ ਜਾਣੀ। ਅਸਲ 'ਚ ਇਨਸਾਨ ਮੈਂ ਸਮਝਦਾ ਕਿ ਬਹੁਤ ਅਸਾਂ ਮਾਰ ਇਸ ਚੀਜ਼ਾਂ ਦੀ ਹੈਗੀ ਕਿ ਅਸਾਂ ਜ਼ਿਆਦਾਤਰ ਜਿਹੜਾ ਇਹ ਫਰਾਮ ਅਸਾਂ ਮਤਲਬ ਹੈ ਹਰ ਚੀਜ਼ ਨਾਲ ਇਹ ਸਿਸਟਮ ਸਮਝੀ ਗਏ, ਕੋਈ ਵੀ ਕੰਮ ਕਰਾਂ ਆ, ਕੋਈ ਵੀ ਕੰਮ ਕਰਾਂ ਤਾਂ ਕਹਿਵੇ ਕਿ ਯਾਰ ਬੰਦੇ ਜ਼ਰਾ ਥੋੜ੍ਹਾ ਜਿਹਾ ਪੂਰਾ ਜ਼ਰਾ ਬੰਦੇ ਤੱਕਣ ਸੁਣ ਸੁਣਾ ਸਾਰੀ ਮੇਨ ਚੀਜ਼ ਇਹ ਅਸਾਂ ਬਣਾਈ ਕਿੱਦਾਂ, ਅਸਾਂ ਰਿਵਾਰਡ ਬੰਦੇ ਕੋਲ ਲੈਣਾ ਸ਼ੁਰੂ ਕਰ ਦਿੱਤਾ। ਅਤੇ ਬਜ਼ੁਰਗ ਫਰਮਾਉਣੇ ਕਿ ਅਗਰ ਇੱਕ ਬੰਦੇ ਦੀ ਮਜ਼ਦੂਰੀ ਕਰਨੇ ਹੋ, ਇੱਕ ਬੰਦੇ ਨੇ ਘਰ ਮਜ਼ਦੂਰੀ ਕਰਨੇ ਹੋ, ਇੱਕ ਬੰਦੇ ਨੇ ਘਰ ਦਿਹਾੜੀ ਪੂਰੀ ਕੰਮ ਕਰਨੇ ਡੇ, ਉਸਨੇ ਵਾਸਤੇ ਕੰਮ ਕਰਨੇ ਹੋ, ਅਤੇ ਮਜ਼ਦੂਰੀ ਦੂਏ 'ਚ ਕਰਿਆ ਕਰ, ਦੁਆ ਕਰੋ ਪੈਸੇ ਦਿਓ ਜੀ ਦਿਹਾੜੀ ਨੇ, ਉਹ ਅਸੀਂ ਕਿਹੜੇ ਪੈਸੇ ਯਾਰਾ, ਮਜ਼ਦੂਰੀ ਪਰਲੇ ਗਵਾਂਢ ਲਗਾਵਾ, ਤੂੰ ਕੰਮ ਕਰਨਾ ਪੈਂਦਾ, ਪੈਸੇ ਮਾੜੂ ਮੰਗਣਾ, ਨਹੀਂ ਜੀ ਨਹੀਂ, ਮੈਂ ਤਾਂ ਕੰਮ ਤਾਂ ਤੂੰ ਨਾ ਕਰਨਾ ਸਾਂ, ਉਹਨੇ ਮਾੜਾ ਕਰਨਾ ਤਾਂ ਪਤਾ ਹੋਇਆ ਨਾ। ਬਾਤ ਹੀ ਅੱਲਾਹ ਤਾਲਾ ਇਸ ਤਰ੍ਹਾਂ ਨਹੀਂ ਫਰਮਾਉਣੇ, ਅੱਲਾਹ ਦੇ ਵਾਸਤੇ ਅਸੀਂ ਜਦੋਂ ਨਮਾਜ਼ ਪੜ੍ਹਦੇ ਤਾਂ ਅੱਲਾਹ ਤਾਲਾ ਨਾਲ ਸਾਥ ਤਲਕ ਹੋਣਾ, ਬੰਦੇ ਨਾਲ ਨਹੀਂ ਹੋਣਾ ਕਿ ਨਮਾਜ਼ ਪੜ੍ਹਸਾਂ ਤਾਂ ਬੰਦੇ ਆਖਸਣ, ਰੋਜ਼ਾ ਰੱਖਸਣ, ਹਜ ਕਰਨੇ ਜਾਣੇ ਆ, ਅਸੀਂ ਆਉਣਾ ਕਿ ਬੰਦੇ ਨਾ ਬੰਦੇ ਆਖਸਣ ਹਜ ਨਹੀਂ ਕੀਤਾ, ਹੈਂਜੀ ਉਹ ਫਲਾਣਾ ਕੀਤਾ ਜੀ, ਇਹ ਮਤਲਬ ਹੈ ਫਲਾਣਾ। ਅਸਾਂ ਅਸਲ ਬਾਤ ਹੀ ਅਸੀਂ ਜ਼ਿੰਦਗੀ ਪਛਾਣ ਦੇ ਕੋਰਸ ਦੱਸਾਂ, ਅੱਜ ਨਹੀਂ ਅਸਾਂ ਜੀ ਤਬਾਹੀ, ਮਹਿੰਗਾਈ ਦੀ ਤਬਾਹੀ 'ਚ ਹੋਈ, ਸਭ ਜਸ ਹੋਏ ਹਾਂ ਜੀ, ਕਹਿ ਹੁਣ ਸ਼ਾਦੀ ਵਿੱਚ ਇਤਨੇ ਪੈਸੇ ਨਾ ਲਾਏ ਜੀ, ਇਤਨੀਆਂ ਗੱਡੀਆਂ ਨਾ ਬੁੱਕ ਰਹੀਆਂ, ਇਹ ਇਤਨੇ ਬੜੇ ਬੜੇ ਪ੍ਰੋਗਰਾਮ ਨਾ ਕਰਾਏ, ਇਤਨਾ ਬੜਾ ਬੜੀ ਜਾਈ ਹੋਟਲ ਨਾ ਬੁੱਕ ਕਰਾਏ, ਜੇ ਲੋਕ ਆਖਸਣ ਜੀ, ਲੋਕ ਆਖਸਣ ਪਏ ਇੰਗਲੈਂਡ ਜਾਂ ਫਲਾਣਾ ਇਸ ਤਰ੍ਹਾਂ ਉਸ ਤਰ੍ਹਾਂ ਗਿਆ ਪਿੱਛੇ, ਬਸ ਇਤਨੇ ਸੱਚੀਲੇ ਨਾ, ਇਤਨਾ ਸੋਹਣਾ ਨਾ ਆਉਂਦਾ, ਇਤਨਾ ਫਲਾਣਾ ਆਉਂਦਾ, ਕਿਆ ਗਿਆ। ਅੱਛਾ ਇੱਥੇ ਨੇ ਬੰਦੇ ਚਲੋ ਫਿਰ ਵੀ ਅਫੋਰਡ ਕਰੀ ਕਿੰਨੇ, ਉੱਥੇ ਨੇ ਗਰੀਬਾਂ ਵਿਚਾਰਿਆਂ ਵਿਚਾਰੇ ਫਿਰ ਇਸੇ ਤਰ੍ਹਾਂ ਕਈ ਇਸੇ ਤਰ੍ਹਾਂ ਗੁਜ਼ਰੀ ਗਏ, ਕਿਆ ਕਰਾਂ ਜੀ। ਹਾਲਾਂ ਕਿਤਨੀ ਸਾਦਗੀ ਸੀ ਜੀ ਇਸ ਦੀਨ ਇਸਲਾਮ ਨੇ, ਕਿਤਨੀ ਸਾਦਗੀ, ਔਰ ਨਬੀ ਪਾਕ ਸੱਲਮ ਇਹ ਸਾਦਗੀ ਬਿਆਨ ਕੀਤੀ, ਹੈਂਜੀ ਸਦਕੇ ਜਾਂ ਉਹਦੀ ਫਰਸ਼ ਪੋਸ਼ੀਆਂ ਤੂੰ, ਬਾਦਸ਼ਾਹੀ ਦੇ ਵਿੱਚ ਮਸਕੀਨੀਆਂ ਨੇ, ਬਾਦਸ਼ਾਹ ਨੇ ਬਾਦਸ਼ਾਹ ਹੈ ਜਿਹਨੇ ਹੱਦ ਕਾਇਨਾਤ ਬੰਨਣ ਨਹੀਂ ਬੜੀ ਗਈ, ਲੇਕਿਨ ਕਿ ਬੜੀ ਜ਼ਿੰਦਗੀ ਆਜ਼ਾਦ ਦੀ ਕੀ ਹਾਲਾ, ਉਹ ਇਸ ਵਾਰ ਸਾਡੇ ਮਨ ਗੁਜ਼ਾਰੀ ਨੇ, ਹੈਂਜੀ ਫਕਰ ਵਾਲਾ ਜਣਾ ਇਹਨਾਂ ਆਖਿਆ ਕਿ ਮਤਲਬ ਬਲਕਿ ਫਕਰ ਵਾਲਾ ਜਿਤਨਾ ਫਕਰ ਜੋ ਸੀ ਸੁਣਤੇ ਨਬੀ ਪੂਰੀ ਕਰਨਾ ਉਹ ਸੀ, ਹੈਂਜੀ ਭੂਈਆਂ ਬਹਿਣਾ ਉਹ ਸੀ, ਸਾਦਗੀ ਨਾਲ ਬਹਿਣਾ ਉਹ ਸੀ, ਸਾਦਗੀ ਨਾਲ ਖਾਣਾ ਖਾਣਾ, ਸਾਦਗੀ ਨਾਲ ਚੀਜ਼ਾਂ ਕਰਨਾ। ਅਲਾ ਫਿਰ ਬੜੀ ਮਜ਼ੇ ਗੱਲ ਦੱਸਾਂ, ਸਾਇੰਸ ਕਿਆ ਆਣੀ ਪਈ, ਅੱਜ ਸਾਇੰਸ ਨੇ ਅੱਜ ਨਹੀਂ ਸਾਇੰਸ ਕਿਆ ਆਣੀ,
ਅਸੀਂ ਸਹਿ ਸਾੜੀ ਸਾਰੀਆਂ ਸੁਣਤਾਂ ਸਰਕਾਰ ਜੀ ਕੀਤੀਆਂ ਉਹ ਉਹਨੇ ਫਾਇਦਾ ਨੇ ਇਹ ਭੂਈਆਂ ਬਹਿਣਾ ਤੁਹਾਨੂੰ ਬਿਸ਼ਮਾਰ ਜਿਸਮ ਨੇ ਜੋੜ ਠੀਕ ਸਿਹਤ ਠੀਕ ਰਹਿਣੀ ਸਾਦਾ ਖਾਣਾ ਖਾਣ ਨਾਲ ਜਿਹੜਾ ਉਹ ਤੁਹਾਨੂੰ ਵਾਸਤੇ ਇਹ ਤੁਹਾਨੂੰ ਬਿਸ਼ਮਾਰ ਤੁਹਾਨੂੰ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਸ਼ੈਸਟਰ ਸਾਰੀ ਚੀਜ਼ਾਂ ਆਸਾਵਾਂ 'ਚ ਰਹਿਣੀਆਂ ਵਕਤ ਤੋਂ ਪਹਿਲੇ ਖਾਣੇ ਨਾਲ ਜਿਹੜਾ ਉਹ ਸ਼ਾਮ ਨਾਲ ਖਾਣਾ ਜ਼ਿਆਦਾ ਬਿਹਤਰ ਰਹਿਣਾ ਜਲਦੀ ਸੌਣਾ ਜਲਦੀ ਉੱਠਣਾ ਬੜੀ ਜ਼ਰੂਰਤ ਇਹ ਇਹ ਇਹ ਸਰਕਾਰ ਤਾਂ ਫਰਮਾਇਆ ਨਾ ਲੇਕਿਨ ਸਾਇੰਸ ਦੱਸਣੀ ਵੀ ਹੁਣ ਇਸ ਡਾਕਟਰ ਦੱਸਣੇ ਤੁਸੀਂ ਬੜੇ ਬੜੇ ਲੋਕ ਮਸ਼ਾਵਰਤ ਵਾਲੇ ਦੱਸਣੇ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਯਾਰ ਬਾਤ ਇਹ ਫਿਰ ਉਹ ਗੱਲ ਬਣੀ ਗਈ ਮੈਂ ਤੁਸੀਂ ਦੱਸਿਆ ਇਹ ਸਾਰਾ ਇਲਮ ਜਿਹੜਾ ਨਹੀਂ ਇਹ ਸਾਰਾ ਇੱਕ ਜਿਸ ਤਾਹ ਤੱਕ ਜਾਓ ਨਾ ਜਿਲ੍ਹੇ ਤਾਂ ਪਤਾ ਲੱਗਣਾ ਕਿੱਥੋਂ ਇਲਮ ਆਇਆ ਤਾਂ ਕਿਆ ਸਿਸਟਮ ਆ ਲੇਕਿਨ ਕਹਿਣ ਦਾ ਮਤਲਬ ਅਸਾਂ ਕਿ ਅੱਲਾ ਤਾਲਾ ਹਦਾਇਤ ਦਿਆ ਜੀ ਬਰਲ ਚੂੰਕਿ ਫਿਰ ਸਾਰਾ ਪ੍ਰੋਗਰਾਮ ਰਿਹਾ ਫਿਰ ਅੱਗੇ ਪਿੱਛੇ ਨਿਕਲ ਜਾ ਸੀ ਅਸਾਂ ਗੱਲ ਇਹ ਕਰਨੀ ਪੈਂਦਾ ਕਿ ਸ਼ਹਿਜ਼ਾਦਾ ਸੈਫੁਲ ਮਲੂਕ ਜੀ ਹੁਣ ਕਿਆ ਹੋਇਆ ਕਿ ਮਾਂ ਬਾਪ ਉਸ ਕੀ ਅਲਵਿਦਾ ਕੀਤਾ ਹੁਣ ਜਨਾਬ ਇਸ ਤਰ੍ਹਾਂ ਉਹ ਦਰਿਆ ਵੀ ਟੁਰ ਪਿਆ ਦਰਿਆ ਵੀ ਮੈਂ ਦੱਸਿਆ ਸੀ ਉਹਨਾਂ ਫੈਰ ਸ਼ੈਰ ਕੀਤੇ ਆ ਜਿਸ ਤਰੀਕੇ ਉਹ ਝੰਡੇ ਛੰਡੇ ਲਹਿਰਾਏ ਨੇ ਮਤਲਬ ਇਸ ਤੋਂ ਪਤਾ ਜਿਹੜਾ ਆਰਮੀ ਨੇ ਚੱਲਣਾ ਸਿਸਟਮ ਹੋ ਉਹ ਬਾਕਾਇਦਾ ਪੂਰਾ ਪ੍ਰੋਟੋਕੋਲ ਹੋਣਾ ਜਿਸ ਤਰ੍ਹਾਂ ਬਾਂਗੇ ਦੌਰਾਨ ਗੈਂਟੀ ਵੱਜਣੀ ਇਹ ਗੱਲ ਨਹੀਂ ਹੋਣਾ ਕਿ ਅੱਧੇ ਉੱਥੇ ਖਲਦੇ ਅੱਧੇ ਉੱਥੇ ਖਲਦੇ ਨਹੀਂ ਡਿਸਿਪਲਿਨ ਬੜੀ ਗੱਲ ਵੇ ਹੈਂਜੀ ਇਹ ਡਿਸਿਪਲਿਨ ਵੀ ਜਾਣ ਜਿਸ ਜ਼ਿੰਦਗੀ ਵਿੱਚ ਇਹ ਵੀ ਬੜੀ ਚੀਜ਼ ਨੇ ਜਿਹੜਾ ਅਸਾਂ ਬਿਲਕੁਲ ਕੋਈ ਨਹੀਂ ਹਕੀਕਤ ਨੇ ਬਹਰਹਾਲ ਇਹ ਗੱਲ ਕੋਲ ਇਸ ਪਰ ਵੀ ਕਰ ਸਕਾਂ ਕਿ ਡਿਸਿਪਲਿਨ ਕਿਸ ਤਰ੍ਹਾਂ ਛੱਤ ਕੇ ਸਿਸਟਮ ਹੈ ਬਹਰਹਾਲ ਜੀ ਹੁਣ ਜਨਾਬ ਇਸ ਤਰ੍ਹਾਂ ਹੋਇਆ ਕਿ ਉਹ ਸ਼ਹਿਜ਼ਾਦਾ ਜਨਾਬ ਜਿਸ ਵੇਲੇ ਉਹ ਚਲੀ ਪਿਆ ਅਤੇ ਨਾਲ ਨਾਲ ਮਤਲਬ ਹੈ ਉਹ ਅਸਾਂ ਪੜ੍ਹਿਆ ਸੀ ਕਿ ਜਿਸ ਵੇਲੇ ਉਹ ਸ਼ਹਿਜ਼ਾਦਾ 'ਚ ਟੁਰਿਆ ਫਿਰ ਉਹ ਮਤਲਬ ਹੈ ਯਾਨੀ ਉਹ ਢੋਲ ਵਗੈਰਾ ਜਿਹੜਾ ਸਾ ਉਹ ਨਕਾਰਾ ਵਗੈਰਾ ਵੱਜੀ ਪਿਆ ਫਿਰ ਉਹ ਬਗਲਾਂ ਸ਼ਗਲਾਂ ਵੱਜੀਆਂ ਵਾਲੀ ਮਤਲਬ ਹੈ ਮਤਲਬ ਪੂਰੇ ਰਵਾਨਗੀ ਨਾਲ ਜਿਹੜਾ ਉਹ ਪੂਰਾ ਤ੍ਰਿਕਾਰ ਹੋਣਾ ਸਾਰਾ ਫਿਰ ਜੀ ਉਹ ਸਾਰੇ ਜਨਾਬ ਜਿਹੜੇ ਉਹ ਚਲੀ ਪਿਆ ਅੱਗੇ ਅਸਾਂ ਉੱਥੇ ਪਹੁੰਚੇ ਸੀ ਹਾਂ ਕਿ ਜੇ ਕੋਈ ਹੁਕਮ ਕਰੇ ਸ਼ਹਿਜ਼ਾਦਾ ਸਭ ਬਜਾ ਲਿਆਵਣ ਰੰਗਾ ਰੰਗ ਖਿਲਾਵਣ ਖਾਣੇ ਤਾਂ ਖੇਡਣ ਜੀ ਉਹ ਪਲਾਵਣ ਅੱਛਾ ਇਹ ਜਿਹੜਾ ਨਹੀਂ ਮਤਲਬ ਹੈ ਮਤਲਬ ਜੇ ਕੁਝ ਕਰੇ ਹੁਕਮ ਸ਼ਹਿਜ਼ਾਦਾ ਸ਼ਹਿਜ਼ਾਦਾ ਜਿਹੜਾ ਹੁਕਮ ਕਰਨਾ ਸਾ ਉਹ ਸ਼ਹਿਜ਼ਾਦਾ ਬਾਦਸ਼ਾਹ ਸਾ ਉਸ ਅੱਗੇ ਮਤਲਬ ਜਿਹੜੇ ਸਾਰੇ ਬੰਦੇ ਉਸ ਜ਼ੇਰੇ ਨਿਗਰਾਨੀ ਸੀ ਉਹ ਹੈ ਖਲੀ ਜਾਓ ਬੇਹੀ ਜਾਓ ਬਾਦਸ਼ਾਹ ਨਹੀਂ ਗੱਲ ਸੁਣਨੀ ਪੈਣੀ ਨਾ ਜੀ ਉਹ ਸਾਰਾ ਸਿਸਟਮ ਉਹ ਜਿਸ ਤਰ੍ਹਾਂ ਅਸਾਂ ਬਾਦਸ਼ਾਹ ਨਹੀਂ ਸੁਣਨੇ ਹਾਂ ਅੰਦਰ ਬਾਦਸ਼ਾਹ ਬੈਠਾ ਵਾ ਆਹਣਾ ਓਏ ਚੱਲ ਚੋਰੀ ਵੇਸੇ ਟੁਰ ਅਸਾਂ ਟੁਰੀ ਪੈਣੇ ਹਾਂ ਹਾਂ ਇਸ ਤਰ੍ਹਾਂ ਕਰ ਉਸ ਤਰ੍ਹਾਂ ਕਰ ਝੂਠ ਮਾਰ ਫਲਾਣਾ ਕਰ ਸਾਰਾ ਕੰਮ ਕਰਨੇ ਹਾਂ ਇਸ ਵਾਸਤੇ ਇਸ ਬਾਦਸ਼ਾਹ ਕੀ ਜਿਹੜਾ ਨਾ ਇਸਦੇ ਖਿਲਾਫ ਅੱਲਾ ਖੈਰ ਕਰੇ ਜੀ ਅੱਛਾ ਬਹਰਹਾਲ ਜੀ ਇਹ ਨਫਸਾਨੀ ਖਵਾਹਿਸ਼ਾਂ ਤੇ ਨਾ ਇਹ ਅੰਦਰ ਇਸ ਕੀ ਤਰ੍ਹਾਂ ਇਸਨੇ ਹਕੂਮਤ ਖਤਮ ਕਰਨੀ ਪੈਣੀ ਨਾ ਇਸਦੇ ਨਾਲ ਕਾਫੀ ਲੜਾਈ ਝਗੜਾ ਕਰਨਾ ਪੈਣਾ ਜੇ ਇਹ ਸਿਸਟਮ ਠੀਕ ਹੋਈ ਜਾਏ ਨਾ ਅੰਦਰੋਂ ਠੀਕ ਵੈ ਨਾ ਤਾਂ ਫਿਰ ਬਾਹਰ ਨਿਜ਼ਾਮ ਠੀਕ ਹੋਣਾ ਅਸਾਂ ਬਾਹਰੋਂ ਠੀਕ ਕਰਨੇ ਹਾਂ ਤਾਂ ਅੰਦਰ ਐਲੰਡਾ ਚੈੱਕ ਕਰਨੇ ਹੈ ਜੀ ਉਹ ਫਿਰ ਸਾਰਾ ਜਿਤਨਾ ਵੀ ਅਸਾਂ ਸਮਾਨ ਬਾਹਰੋਂ ਆਉਣੇ ਹਾਂ ਅੰਦਰ ਸੌਦਾ ਸਾਰਾ ਚਾਹੀ ਜੁਲਾ ਰਹਿਣਾ ਬਹਰਹਾਲ ਤਾਂ ਬਚਣਾ ਕੁਝ ਨਹੀਂ ਆਖਰਪੁਰ ਤੋ ਆਹਣਾ ਕਿ ਸ਼ਹਿਜ਼ਾਦਾ ਜਿਹੜਾ ਹੁਕਮ ਕਰਦਾ ਲੋਕ ਮੰਨੇ ਸਨ ਤਾਂ ਰੰਗਾ ਰੰਗ ਖਿਲਾਵਣ ਖਾਣੇ ਤਾਂ ਖੇਡਣ ਜੀਓ ਪਲਾਵਣ ਦਿਲ ਪਲਾਣੇ ਸੀ ਭਾਈ ਸ਼ਹਿਜ਼ਾਦਾ ਦਿਲ ਸਿਲ ਪਲਾਣੇ ਸੀ ਤਰ੍ਹਾਂ ਖੁਸ਼ ਬਾਸ ਕੇ ਰੱਖੋ ਤਾਂ ਕਿ ਸਫ਼ਰ ਪਰ ਜੁਲੇ ਬੜਾ ਲੰਮਾ ਚੌੜਾ ਸਫ਼ਰ ਆ ਜੀ ਵਗੈਰਾ ਵਗੈਰਾ ਅੱਗੇ ਜਨਾਬ ਹੁਣ ਮਤਲਬ ਨਾਲ ਫਰਮਾਉਣੇ ਪਏ ਅਤੇ ਆਦਮੀ ਫਰਮਾਉਂਦੇ ਅਸਣ ਖੇਡਣ ਦਿਲ ਪਰਚਾਵਣ ਤਾਂ ਰੱਖਣ ਉਸ ਪਲਾਈ ਰਾਤੀਂ ਦਿਆਂ ਖਲੋਂਦੇ ਨਾਈ ਤੇ ਜਾਣ ਜਾਜ ਚਲਾਈ ਵਿੱਚ ਰਿਜਦਾ ਪੱਕਦਾ ਖਾਂਦੇ ਤੇ ਵਿੱਚ ਸਭ ਕੰਮ ਹੋਂਦੇ ਨਾ ਉਹ ਦੰਦੇ ਦੰਦੇ ਲਾਵਣ ਬੇੜੇ ਤੇ ਨਾ ਹੀ ਕਿਤੇ ਖਲੋਂਦੇ ਅੱਠ ਮਹੀਨੇ ਦਿਨਾਂ ਦਿਆਂ ਰਾਤੀਂ ਤੇ ਗੇ ਦੌੜਾਈ ਬੇੜੇ ਖੁਸ਼ ਬਖੁਸ਼ ਰਿਹਾ ਸਭ ਡੇਰਾ ਤੇ ਆਫਤ ਕਿਸੇ ਨਾ ਛੇੜੇ ਤੇ ਨਾ ਕੋਈ ਜੰਗੀ ਤੰਗੀ ਆਈ ਤੇ ਨਾ ਹੋਈ ਦਿਲਗੀਰੀ ਸਾਰਾ ਡੇਰਾ ਰਿਹਾ ਸੁਖੱਲਾ ਤੇ ਕਰਦੇ ਐਸ਼ ਅਮੀਰੀ ਇਸ

0: ਇਹਦੇ ਆਏ ਤੇ ਸਾਥੀ ਹੁਕਮ ਲਿਓ ਨੇ। ਇਹ ਜੀ ਵੀ ਥੋੜ੍ਹੀ ਜਿਹੀ ਚੰਦ ਗੱਲਾਂ ਮੀਰ ਸਾਹਿਬ ਨੇ ਖੂਬਸੂਰਤ ਵਾਣੇ ਕਿ ਮੀਰ ਸਾਹਿਬ ਫਰਮਾਣੇ ਕਿ ਮਾੜੇ ਸ਼ੇਰ ਕੀ ਸੁਰ ਗੁਰੂ ਨਾਲ ਪੜ੍ਹੋ। ਬਾਜ ਅਦਾ ਆਵਾਜ਼ ਰਸੀਲੀ ਲੱਗਦਾ ਸ਼ੇਰ ਅਲੂਣਾ, ਦੁੱਧ ਅੰਦਰ ਜੇ ਖੰਡਰ ਲਾਈਏ ਮਿੱਠਾ ਹੁੰਦਾ ਦੂਣਾ। ਹੈਂਜੀ ਉਹ ਆਣੇ ਤਰ੍ਹਾਂ ਪਿਆਰ ਨਾਲ ਪੜ੍ਹੋ ਤਾਂ ਮੈਂ ਥੋੜ੍ਹੀ ਕੋਸ਼ਿਸ਼ ਕਰਨੀ ਮੇਰਾ ਆਵਾਜ਼ ਇੰਨੀ ਅੱਛੀ ਹੈ ਨਹੀਂ ਤਾਂ। ਅੱਛਾ ਮੀਆਂ ਸਾਹਿਬ ਫਰਮਾਣੇ ਕਿ ਅਸਣ ਖੇਡਣ ਦਿਲ ਪਰਚਾਵਣ ਰੱਖਣ ਉਸ ਪਲਾਉਣ ਮਸ਼ਹਜ਼ਾਦਾ ਜਿਹੜਾ ਆ ਮੇਣ ਵਾਲਾ ਕਾਫਲਾ ਰਵਾਣਾ ਹੋ ਗਿਆ। ਉਹ ਜਿਹੜੇ ਨਾਲ ਲੱਗੇ ਵੀ ਜਣੇ ਢੋਲਾਂ ਵਾਲੇ ਧਮੱਕੇ ਵਾਲੇ ਨਾਲ ਦੂਏ ਤਰੀਏ ਜਿਹੜੇ ਖਾਣਾ ਬਣਾਉਣ ਵਾਲੇ ਬਾਵਰਚੀ ਸਭ ਸਾਰੇ ਡੇਰਾ ਤੋਂ ਨਾਲ ਮੌਜੂਦ ਆ ਜੀ। ਇਹ ਸ਼ਹਜ਼ਾਦੇ ਦੇ ਨਾਲ ਹੀ ਸਾਰੇ ਗਹਿਣੇ ਹੈ ਜੀ। ਬਹਰਲ ਇਹ ਸ਼ਹਜ਼ਾਦੇ ਦੇ ਨਾਲ ਹੀ ਹੋਣੇ। ਇਹ ਸ਼ਹਜ਼ਾਦਾ ਇਕੱਲਾ, ਉਹ ਬਾਅਦ ਹੀ ਉਸੀ ਇਕੱਲਾ ਜਿਹੜੇ ਸਾਰੇ ਖਤਮ ਹੋ ਜਾ ਸੁਣਨਾ, ਫਿਰ ਉਸ ਤੋਂ ਬਾਅਦ ਉਹ ਆਸਤੇ ਆਸਤੇ ਵੈਸੇ ਨਿਜ਼ਾਮ ਚੱਲ ਸੀ ਇਸ ਤਰ੍ਹਾਂ ਮਲੂ ਜਲਦੀ ਨਹੀਂ ਆਉਣਾ। ਅੱਛਾ ਹੁਣ ਜਨਾਬ ਉਹ ਸ਼ਹਜ਼ਾਦਾ ਸਾਹਿਬ ਨੇ ਨਾਲ ਸਾਰੇ ਗਏ ਵੇ, ਹੁਣ ਉਹਨਾਂ ਨੇ ਡਿਊਟੀ ਆਈ ਜਨਾਬ ਕੀ ਖੁਸ਼ ਰੱਖੀ ਹੈ ਜੀ। ਹੁਣ ਸ਼ਹਜ਼ਾਦੇ ਕੀ ਜਿਹੜਾ ਸਾਰਾ ਸ਼ਹਜ਼ਾਦਾ ਨਾ ਇਸ ਕੀ ਜਨਾਬ ਕਿਹਾ, ਇਹ ਬਾਹਰ ਨਿਜ਼ਾਮ ਜਿੱਥੇ ਸਾਰੇ ਖੁਸ਼ ਕਾਏ ਰੱਖਣੇ ਪਏ ਹੱਥ ਇਹ ਜੀ ਅੱਖ ਇਸ ਕੀ ਮੁਖਤੀ ਸਟੋਰੀਆਂ ਸੁਣਾਸਣ, ਇਹ ਕਣ ਜਿਹੜੇ ਇਹ ਉਸ ਕੀ ਮਹਿਦੂਦ ਕਰਨ ਵਾਸਤੇ ਜੋ ਜਾਣੀਆਂ ਗਲਤੀਆਂ ਕੀ ਸਿਖਾਸਣ, ਇਹ ਸੋਸ਼ਲ ਮੀਡੀਆ ਪਰ ਲੋੜ ਸਨ ਇਹ ਚੀਜ਼ਾਂ, ਇਸ ਕੀ ਖੁਸ਼ ਕਰਨ ਵਾਸਤੇ ਅੱਖੀਂ ਜਨਾਬ ਇਹ ਆਪਣੀ ਡਿਊਟੀ ਕਰ ਸਨ, ਹੱਥ ਪੈਰ ਆਪਣੀ ਡਿਊਟੀ ਕਰ ਸਨ, ਜ਼ਬਾਨ ਆਪਣੀ ਡਿਊਟੀ ਕਰਸੀ ਜੀ। ਜਿਹਦੇ ਮਤਲਬ ਪੜ੍ਹਨੇ ਆ ਇਹ ਸਾਰਾ ਨਿਜ਼ਾਮ ਜਿਹੜਾ ਆ ਇਹ ਕਿਹਾ ਕਿ ਇਸ ਅੰਦਰ ਵਾਲੇ ਕਿ ਖਵਾਹਿਸ਼ ਉਸ ਕੀ ਪੂਰੀ। ਇਸੇ ਤਰ੍ਹਾਂ ਸ਼ਹਿਜ਼ਾਦੇ ਦੀ ਖਵਾਹਿਸ਼ ਜਿਹੜੀ ਹੈ ਉਹ ਜੇ ਨਾਲ ਗਏ ਵੇ ਜਣੇ ਉਸ ਕੀ ਮਤਲਬ ਅਸਣੇ ਖੇਡਣੇ ਪਏ, ਉਹ ਸ਼ੋਰ ਮੇਲਾ ਲਾਉਣੇ ਪਏ ਤਾਂ ਕਿ ਮਤਲਬ ਮਸਲਾਂ ਉਹ ਸ਼ਹਿਜ਼ਾਦਾ ਜਿਹੜਾ ਉਸ ਨੂੰ ਦਿਲ ਸ਼ਿਰ ਭੁਲਿਆ ਰਹੇ ਅਤੇ ਉਹ ਰਾਤੀ ਦਿਨ ਮਤਲਬ ਰਾਤੀ ਦਿਨ ਮਤਲਬ ਹੈ ਉਹ ਦਿਹਾੜੀ ਰਾਤੀ ਚੱਲੇ ਪਏ, ਰੁਕਣੇ ਕੋਈ ਨਹੀਂ, ਉਹਨੂੰ ਸਫ਼ਰ ਜਾਰੀ ਕੀਤਾ ਵਾ। ਅੱਗੇ ਆਏ ਵਿੱਚ ਰੀਝਦਾ ਪੱਕਦਾ ਖਾਂਦੇ, ਵਿੱਚ ਸਭ ਕੰਮ ਆਉਂਦੇ, ਨਾ ਉਹ ਦੰਦੇ ਲਾਵਣ ਬੇੜੇ ਨਾ ਹੀ ਕਿਤੇ ਖਿਲਾਉਂਦੇ। ਉਹਨਾਂ ਆਣੇ ਵਿੱਚ ਰੀਝਦਾ ਪੱਕਦਾ, ਰੀਝਦੇ ਪੱਕਣੇ ਮਤਲਬ ਬਣਾ ਕਿ ਸਾਰੇ ਨੇ ਸਾਰਾ ਜਿਹੜਾ ਉੱਥੇ ਖਾਣੇ ਪੀਣੇ ਦਾ ਨਿਜ਼ਾਮ ਜਿਹੜਾ ਸਾਰਾ ਸਾ ਉੱਥੇ ਅੰਦਰ ਹੀ ਸਾ, ਜਿਤਨਾ ਵੀ ਕੰਮ ਕਾਜ ਸਾਰਾ ਜਿਹੜਾ ਸਾ ਸਭ ਕੁਝ ਉੱਥੇ ਅੰਦਰ ਹੀ ਸਾ, ਸਭ ਕੁਝ ਖਾਣੇ ਪੀਣੇ ਨਾਲ ਆ ਗਿਆ ਪਿੱਛੇ ਸਾਰਾ ਨਿਜ਼ਾਮ। ਔਰ ਫਿਰ ਇਹ ਸਾ ਕਿ ਉਹ ਜਨਾਬ ਜਿਹੜਾ ਸਾ ਉਹ ਆਣੇ ਕਿ ਨਾ ਦੰਦਾ ਲੈਣੇ ਨੇ ਮਤਲਬ ਬਣਾ ਕਿ ਦੰਦੇ ਆਣੇ ਕਿਨਾਰੇ ਗਈ ਐਨ ਬੇੜੀ ਜਿਹੜੀ ਆ ਦੰਦਾ ਲਿਆ, ਦੰਦੇ ਨਾਲ ਮਤਲਬ ਬਣਾ ਜਿੱਥੇ ਥੋੜ੍ਹੀ ਖੁਸ਼ਕੀ ਹੋਣੀ, ਬੇੜੀ ਤੁਹਾਨੂੰ ਪਤਾ ਸਾਈਡ ਪਰ ਲਾਣੇ ਨਾਲ ਥੋੜ੍ਹੀ ਖਿਲਾਉਣੇ, ਫਿਰ ਬੰਦੇ ਉੱਥੋਂ ਲਈ ਤੇ ਯਾਨੀ ਮਤਲਬ ਹੈ ਜਿੱਥੇ ਬਸ ਸਟਾਪ ਹੋਣਾ ਉਸ ਕੀ ਤੁਸੀਂ ਦੰਦੇ ਆਣੇ ਹੋ, ਉਹ ਆਣੇ ਦੰਦੇ ਉਸੇ ਬੇੜੀ ਆ ਕਿਸ਼ਤੀਆਂ ਲਈ ਜਾਣੀਆਂ, ਜਹਾਜ਼ ਦੰਦੇ ਉਸੇ ਲੱਗਣੇ ਆ, ਜਿਸ ਲਈ ਸਮਝੋ ਕਿ ਹੁਣ ਤੁਸੀਂ ਜਹਾਜ਼ ਖਿਲਾਉਣ ਗਏ ਹੋ ਕੋਈ ਲੈਣ ਗਏ ਹੋ ਜਾਂ ਇਸ ਤਰੀਕੇ ਨਾਲ ਜਿਹੜਾ ਨਾ। ਅੱਛਾ ਬਹਰਲ ਉਹ ਹੁਣ ਇਹ ਜੀ ਕਿ ਇਹ ਹੋਇਆ ਕਿ ਵਿੱਚ ਰੀਝਦਾ ਪੱਕਦਾ ਖਾਂਦੇ, ਵਿੱਚ ਸਭ ਕੰਮ ਆਉਂਦੇ, ਨਾ ਉਹ ਦੰਦੇ ਲਾਵਣ ਬੇੜੇ ਨਾ ਹੀ ਕਿਤੇ ਖਿਲਾਉਂਦੇ। ਉਹ ਕਿਆ ਹੋਇਆ ਕਿ ਉਹ ਜਨਾਬ ਖਲਣ ਛਲਣ ਨਾ, ਉਹ ਯਾਨੀ ਖਲਣ ਛਲਣ ਨਹੀਂ ਸੀ, ਯਾਨੀ ਮਤਲਬ ਲਗਾਤਾਰ ਉਹਨੂੰ ਸਫ਼ਰ ਜਿਹੜਾ ਉਹ ਜਾਰੀ ਰੱਖਿਆ ਵਾ। ਹੁਣ ਆਣੇ 8 ਮਹੀਨੇ ਦਿਆਂ ਰਾਤੀਂ ਦਿਨਾਂ ਰਾਤੀਂ ਗੇ ਦੁੜਾਈ ਬੇੜੇ, ਖੁਸ਼ ਬਖੁਸ਼ ਰਿਹਾ ਸਭ ਡੇਰਾ, ਆਫਤ ਕਿਸੇ ਨੇ ਛੇੜੇ। ਆਣੇ ਜੀ ਉਹ ਜਨਾਬ ਕਿਆ ਹੋਇਆ ਕਿ ਉਹ ਲਗਾਤਾਰ ਇਹ ਜਿਹੜੇ ਬੇੜੇ ਸੀ ਨਾ ਜੀ, ਉਹਨਾਂ ਜਨਾਬ 8 ਮਹੀਨੇ ਯਾਨੀ 8 ਮਹੀਨੇ ਦਿਨੇ ਰਾਤੀਂ ਜਿਹੜਾ ਮਤਲਬ ਹੈ ਉਹ ਸਫ਼ਰ ਜਾਰੀ ਰੱਖਿਆ, ਖਲਤੇ ਨਹੀਂ ਕਰਿਆ, ਲਗਾਤਾਰ ਦਰਿਆ ਵੀ ਚੱਲੇ ਰਹੇ ਹੈ ਜੀ। ਕੁਦਰਤੀ ਤੌਰ ਪਰ ਐਸਾ ਵਾਕ ਉਸ ਦੌਰਾਨ ਉਹਨੂੰ ਕੋਈ ਪਰੇਸ਼ਾਨੀ ਖਫਕੀ ਤੰਗੀ ਕਿਸੇ ਕਿਸਮ ਨਹੀਂ ਹੋਈ, ਬਲਕਿ ਉਹਨੇ ਆਪਣਾ ਸਫ਼ਰ ਜਾਰੀ ਰੱਖਿਆ। ਜ਼ਿਆਦਾਤਰ ਸਫ਼ਰ ਉਹਨਾਂ ਇਸ ਤਰੀਕੇ ਨਾਲ ਜਿਹੜਾ ਉਜਾਰੇ, ਖੁਸ਼ ਬਖੁਸ਼ ਰਿਹਾ ਸਭ ਡੇਰਾ, ਰਿਹਾ ਸਭ ਡੇਰਾ, ਆਫਤ ਕਿਸੇ ਨੇ ਛੇੜੇ ਵਾ ਕੋਈ ਤਕਲੀਫ ਨਹੀਂ ਹੋਈ, ਅਤੇ ਨਾ ਕੋਈ ਖਫਕੀ ਤੰਗੀ ਆਈ, ਨਾ ਹੋਈ ਦਿਲਗੀਰੀ, ਸਾਰਾ ਡੇਰਾ ਰਿਹਾ ਸਿਖਲਾ ਕਰਦੇ ਐਸ਼ਮੀਰੀ। ਉਹਨਾਂ ਆਣੇ ਕੋਈ ਨਾ ਕੋਈ ਤੰਗੀ ਤਕਲੀਫ ਕੋਈ ਬਿਲਕੁਲ ਨਹੀਂ ਆਈ, ਕੋਈ ਕਿਸੇ ਕਿਸਮ ਦੀ ਤੰਗੀ ਤਕਲੀਫ ਜਿਹੜੀ ਹੈ ਉਹ ਬਿਲਕੁਲ ਨਹੀਂ ਆਈ, ਨਾ ਕੋਈ ਦਿਲਗੀਰੀ ਯਾਨੀ ਦਿਲ ਹੈ ਕਿ ਕੋਈ ਚੀਜ਼ ਮਾੜੀ ਲੱਗੀ ਜਾਂ ਕੋਈ ਦਿਲ ਮਤਲਬ ਕੋਈ ਐਸੀ ਖਰਾਬੀ ਹੋਈ, ਯਾਨੀ ਮਤਲਬ ਦਿਲ ਦੀ ਮਰਜ਼ੀ ਦੇ ਮੁਤਾਬਕ ਸਾਰਾ ਨਿਜ਼ਾਮ ਚੱਲਣਾ ਰਿਹਾ, ਤਾਂ ਖੁਸ਼ ਬਖੁਸ਼ ਰਿਹਾ ਸਭ ਡੇਰਾ, ਆਫਤ ਕਿਸੇ ਨੇ ਛੇੜੇ। ਹੁਣ ਕਿਆ ਹੋਇਆ ਕਿ ਉਹ ਡੇਰਾ ਜਿਹੜਾ ਸਾਰਾ ਡੇਰੇ ਸੀ ਮਰਾਦ ਵਿੱਚ ਜਿਹੜਾ ਪੂਰਾ ਕਾਫਲਾ ਜਾਈ ਰਿਹਾ ਹੈ ਜੀ, ਉਹ ਸਾਰਾ ਕਾਫਲਾ ਜਿਹੜਾ ਸਾ ਉਹ ਚੱਲਣ ਰਿਹਾ। ਔਰ ਕਿਆ ਹੋਇਆ ਕਿ ਉਹ ਕਿਸੇ ਵੀ ਬੰਦੇ ਉਸਕੀ ਛੇੜਿਆ ਛੇੜਿਆ ਨਹੀਂ, ਕੋਈ ਵੀ ਗਲਤ ਚੀਜ਼ ਅੱਗੇ ਪਿੱਛੇ ਨਹੀਂ ਹੋਈ। ਬਹਰਲ ਉਹ ਆਖਣੇ ਕਿ ਫਿਰ ਯਾਨੀ ਸਖੱਲਾ ਤਰੀਕੇ ਨਾਲ ਸਾ ਮਤਲਬ ਹੈ ਉਹ ਚੱਲਣ ਰਿਹਾ, ਨਿਜ਼ਾਮ ਬੜਾ ਖੂਬਸੂਰਤ ਤਰੀਕੇ ਨਾਲ ਚੱਲਿਆ। ਅੱਗੇ ਆਖਣੇ ਫਿਰ ਆਖਰੀ ਪਰੇ ਆਖਣੇ ਕਿ ਇਸ ਮੁੱਦਤ ਥੀ ਪਿੱਛੋਂ ਅੱਗੇ ਇੱਕ ਦਿਨ ਟਾਪੂ ਨਜ਼ਰੀ ਆਇਆ। ਟਾਪੂ ਆਖਣੇ ਜੀ ਜਿਹੜੇ ਪਾਣੀਆਂ ਦੇ ਵਿੱਚ ਜਾਂ ਪਾਣੀਆਂ ਨੇ ਮਤਲਬ ਵਿਚਕਾਰਾ 'ਚ ਵੈ ਜਾਂ ਸਾਈਡ ਪਰ ਵੈ, ਯਾਨੀ ਜਿਸ ਕੀ ਜਜ਼ੀਰਾ ਛੋਟਾ ਜਿਹਾ ਆਖਣੇ ਆ ਕਿ ਮਤਲਬ ਅੱਗੇ ਪਿੱਛੇ ਜਿਹੜਾ ਨਾ ਬਾਈ ਉਹ ਪਾਣੀ ਗੁਜ਼ਰਨਾ ਪਿਆ ਵਿਚਕਾਰਾ ਵਿੱਚ ਕੋਈ ਦਰਖਤ ਵਗੈਰਾ ਸੁੱਕੀ ਜਗ੍ਹਾ ਜਿਹੜੀ ਉਸ ਕੀ ਅਸੀਂ ਟਾਪੂ ਆਖਣੇ ਆ, ਜਿਸ ਤਰ੍ਹਾਂ ਬੇਸ਼ੁਮਾਰ ਜਗ੍ਹਾ ਪਰ ਇਸ ਤਰ੍ਹਾਂ ਮੁਲਕ ਵੀ ਹੈ ਕਈ, ਹੁਣ ਮਾਲਦੀਵ ਜਿਹੜਾ ਇਸ ਵਿੱਚ ਤੁਹਾਨੂੰ ਮੁਫਤੀ ਸਮੁੰਦਰਾਂ ਦੇ ਵਿੱਚ ਆ, ਇਸੇ ਤਰ੍ਹਾਂ ਹੋਰ ਵੀ ਬੇਸ਼ੁਮਾਰ ਮਾਲਟਾ ਹੋ ਸੀ ਜਾਂ ਬੇਸ਼ੁਮਾਰ ਹੋਰ ਇਸੇ ਤਰ੍ਹਾਂ ਮੁਲਕ ਕੇ ਕਈ ਜਿਹੜੇ ਪੂਰੇ ਯਾਨੀ ਇੰਗਲੈਂਡ ਵੀ ਇਸ ਕੀ ਜਜ਼ੀਰਾ ਆਖ ਸਕਣੇ ਹਾਂ, ਬੜਾ ਜਜ਼ੀਰਾ ਹੈ। ਅੱਛਾ ਉਹ ਆਣੇ ਤਾਂ ਜਾਂ ਨਜ਼ਦੀਕ ਦੰਦੇ ਦੇ ਆਏ, ਸ਼ਾਹ ਤੀ ਹੁਕਮ ਲਿਓ ਨੇ ਬਾਈ, ਉਹ ਜਿਹੜਾ ਨੇੜੇ ਪਹੁੰਚੇ ਤਾਂ ਉਹਨੇ ਫਿਰ ਸ਼ਾਹ ਹੁਕਮ ਕੀਤਾ ਕਿ ਹੁਣ ਅਸੀਂ ਕਿਆ ਕਰੀਏ, ਅਸੀਂ ਇਤਨੇ ਸਫ਼ਰ ਕਰੀਏ 8-9 ਮਹੀਨੇ, ਹੁਣ ਅਸੀਂ ਥੋੜ੍ਹੀ ਦੇਰ ਰੈਸਟ ਕਰੀਏ, ਲਈਏ ਨਾ ਤੱਕੀਆਂ ਸੁਣੀਆਂ ਕਿਆ ਸਿਸਟਮ ਆ। ਹੁਣ ਜਨਾਬ ਉਸ ਟਾਪੂ ਪਰ ਉਹ ਮਤਲਬ ਮਸਲਾਂ ਉਹ ਆਈ ਗਏ, ਉੱਥੇ ਜਨਾਬ ਫਿਰ ਰਹਿ ਸੁਣ ਫਿਰ ਅੱਗੇ ਜੋ ਵੀ ਜੋ ਸੀ। ਬਹਰਾ ਜੀ ਹੁਣ ਬਾਤ ਇਹ ਕਿ ਐਤ ਵੈਸੇ ਇਹ ਜਿਹੜੀ ਹੈ ਇੱਕ ਕਹਾਣੀ ਹੈ, ਇੱਕ ਤੁਸੀਂ ਪਤਾ ਇਹ ਸਟੋਰੀ ਹੈ, لیکن یہ ہے کہ اس نے ظاہری پہلے تو مکمل کریے ان شاء اللہ. اس نے باطن باطن ہی ہے جہاں تھی دسنے ہو نا کہ باطن یہ آ کہ مطلب یہ کہ ایک دنیا کا سفر عاشق آ ایک سالک آ وہ سب کچھ چھوڑ چھڑا کے جڑا وہ اپنے محبوب کے ملن جانا ہے جی. ہوں محبوب جڑا ہے عام دنیا کا محبوب نہیں بلکہ جڑا نا یہ مجازنا رنگ بھی آ اور حقیقتن رنگ بھی آ ٹھیک ہے نا جی. بہرحال جس طرح بندے نے ذہن ہونا میں دسیا سے شیر نے مطلب دو ہونے جی دو مڑ ہی ہونے زو مڑ اس کی آخیا جانا اگر ایک بندہ آیا تو اس نے ایک مطلب سمجھ گیا تو بھی ٹھیک آ تو اگر فرض کرو ایک بندہ اس نے ایک مطلب نہیں سمجھنا دوسرا اپنی مرضی کرنا چاہتا تو کوئی ایسی بات بھی کر سکنا. بہرحال جی اللہ پاک اساں کی رائے ہدایت نصیب فرمایا اور سمجھ بوجھ نصیب فرمایا. بہرحال جی ہوں چونکہ حضرت میاں صاحب نے بھی یہ پروگرام مکمل ہے اساں آخری ساجرا ہونا سر بابا جی رانی میرے استاد نے مطلب جناب انیف انفی رحمۃ اللہ علیہ جڑے دو تین ہفتے پہلے اس دنیا تو پردہ فرما کے اللہ پاک ان کی جنت فردوس مقام نصیب فرمائے. گل یہ ہے جڑا بندہ دنیا چلا جانا یعنی دنیا نے اندر جو بھی کر کے جانا جی اس نے وہ سارا وہ یعنی وہ قیامت دن تک صدقہ جاریہ جی رہنا اس کی وہ ملنا رہنا. اور خاص طور پر فرمایا نبی پاک فرمایا کہ تین چیزاں جڑا بندہ چھوڑ کے جانا ایک تو کوئی نیکی مطلب کم کے کا جڑا مطلب ترقیاتی کام جڑا کوئی کھوہ کھننے ہو رستہ بنانے ہو بشمار اور درس بنانے ہو بشمار چیزاں یعنی جڑا پبلک نہیں ضرورت کے مطابق کوئی چیز بنانے ہو جی عوام عام عوام کی اس کی فائدہ پہنچے ہیں جی. اس کے صدقہ جاریہ اگر جاری جی رہ سی تو اس نے فائدہ اگے پہنچنا رہ سی. پھر ایک خاص طور پر علم کھونا علم جہاں علم تو چھوڑیا ہوں علم ایک تو یہ کہ جس طرح گلا بنے بھی علم ہی آ زبانی کلامی آ ایک علم آ ایک کتابوں صورت ہی جی یہ کتاب میرے کو موجود ہے دل دا شہر باوی جی نے کتاب ہے باویر اللہ نے فضل پنجاب نے لگ بھگ کتابیں لکھیا ہیں جی بہت بڑی ایک لٹریچر ہے یقین کر سو کتاب لکھنی میں سے کہ بھائی سی سگلا کام نہیں پھر سگلا کام لکھنے کی شروع پھر باقی کام ہونے نا وہ بھی کافی لمبا چوڑا سسٹم ہے. بہرحال انہوں نے بہت بڑی یہ میں سمجھنا کہ یہ کارنامہ آ جی تو اس بعد یہ کہ یہ پھر باوے نے ایک پورا ایک پروگرام چھوڑیا ہوں اصل پیچھا جڑے بندے کم ہی ہے ساڑا کوشش ساری ہے ان شاء اللہ اس پیغام کو لے کے چلیے جتنا کو پھیلائی سکنے ہیں جتنا کو لوگ تکی سکنے ہیں. اس سے لحاظ کے مطابق میں ایک اپنا ایک اللہ دے پروگرام ایک مطلب میں کر سو ایک ریکارڈ پچھلے ہفتے کیتا ہیں جی وہ بزم فقیر انفی رحمۃ اللہ علیہ نے صاحب پروگرام آ انہوں نے ایک شاعری شعر ایک پیش کریا کرساں پھر خالی شعر نہیں بلکہ میں گل کیتا اس نے کہ اس شعر نے اردو میں صحیح ترجمہ کوشش کی کہ لفظ بلفظ ایک چیز جڑی آ گئے اس نے ایک پیغام جڑا گیا پہنچائی ہے یعنی مطلب میری اپنی کوشش کاوش ہے پنجابی اصل زیادہ تر بندے جڑے مثلا اے ہن پروگرام اصل پنجابی کرنے ہاں تو بشمار بندے سننے پے لیکن اردو والے جڑے بندے وہ کئی دفعہ وہ لکھنے بھی ہونے کئی دفعہ کہ اساں اگر اردو چ کرو زیادہ بہتر آ لیکن چونکہ یہ ذرا پنجابی نا ایسا بھی اساں رکھنا پینا لہٰذا میں اتھا یہ کیتا کہ لفظ شعر چونکہ پنجابی چ باوے جی لکھے وہ پنجابی جی پیش کیتے جا سن لیکن ترجمہ انہوں نے تشریح تھوڑی جی اردو بھی اصل کری اڑ سن یقیناً سارے دوست باب بھی سمجھی کچھ نے اور زیادہ تر باقی لوگ بھی مین یہ کہ مشن کے اصل لے کے چلی ہے تاکہ چھوٹی موٹی گل یار جی سمجھنے ہاں وہ کہ لوگوں تک پہنچ جائے. برحال اج بابا جی فرمانے کہ جو ابدار ازور دا انہاں اتے جو ابدار دیکھو شیر زمین تکو سرکار فرمانے کہ جو ابدار ازور دا جو ابدار ازور دے انہاں اتے گٹا نور سرور دی چھائی رہندی دیدے ترسدے برسدے دید باجوں لون لون جے یاد سمائی رہندی دردوں دل دیوانے دے وچ بیڑے اسن واسطے اوندی صفائی رہندی اوندا یار دا انہاں دی دارن فی لڑی جنہاں دی اکھ ہک جائی رہندی لڑی جنہاں دی اکھ ہک جائی رہندی اوندا یار دا انہاں دی دارن فی لڑی جنہاں دی اکھ ہک جائی رہندی. یہ بات بھی پر باجی فرمان کہ جو ابدار حضور دے انہاں اتے ابدار مطلب محبت کرن والے پیار کرن والے نبی پاک صلی اللہ علیہ وسلم نال جڑے بھی محبت کرنے والے لوگ ہے جڑے انہوں نے عشق کرنے والے جڑے انہوں نے پیار کرنے والے لوگ ہے جڑے انہوں نے رستے پر ٹرنے والے لوگ ہے جڑے انہوں نے وفا کرنے والے لوگ ہے جڑے سالارے کارواں انہوں نے قافلے بھی جڑے شامل والے لوگ ہیں جی اسے کے سب دت آخنے گٹا نور سرور دی چھائی رہی ہیں جی وہ سالارے کارواں اپنا یعنی لمسا فرمایا سی نا کہ وہ سالارے کارواں ہیں میرے حجاز اپنا اسی نام سے ہے آرام جاں ہمارا ہوں سا پڑھی چکے ہاں کہ جان سکون جڑا سکون سارا انہوں نے نام بارک نالا انہوں نے عشق پیار نالا بابا جی بالکل یہ لکھا کہ جو ابدار حضور دے جے حضور پر محبت پیار کرنے انہوں نے کیا ہونا کہ گٹا نور سرور دی چھائی رہی ہیں جی انہوں پر جڑا وہ نور سرور دی گٹا چھائی رہنی یعنی انہوں نے ہر ویلے دل مسرور رہنا انہوں نے دل خوش رہنا انہوں نے کوئی تنگی تکلیف نہیں ہونی وہ دنیا نے اس لالچ تو بالکل نکلے ہوئے ہونے بڑے یعنی سمجھو دل پورا بھریا ہونا ਨਾਲ ਹੈ ਕਿ ਦੀਦੇ ਤਰਸਦੇ ਬਰਸਦੇ ਦੀਦ ਬਾਜੂ ਲੂੰ ਲੂੰ ਜੇ ਯਾਦ ਸਮਾਈ ਰਹਿੰਦੀ। ਯਾਨੀ ਜਿਸ ਵੇਲੇ ਹਰ ਜਿਸਮ ਨਾਲ ਹਰ ਹਿੱਸੇ 'ਚੋਂ ਇਹ ਯਾਦ ਲੂੰ ਲੂੰ ਯਾਦ ਵੈ ਕਿ ਯਾਦ ਵਿੱਚ ਯਾਦ ਹੀ ਸਮਾਈ ਵੈ ਕਿ ਨਬੀ ਪਾਕ ਸੱਲਮ ਮਾੜਾ ਉੱਥਾਂ ਹੀ ਤਲਕ ਬੰਦੇ ਜੁੜਿਆ ਰਿਹਾ, ਉੱਥਾਂ ਹੀ ਇੱਕ ਸਿਰਸਾ ਚੱਲ ਰਿਹਾ। ਅਤੇ ਫਿਰ ਕਿਆ ਹੋਣਾ ਕਿ ਦੀਦੇ ਤਰਸਦੇ ਬਰਸਦੇ ਫਿਰ ਤਾਂ ਦੀਦੇ ਤਰਸਨੇ ਅਤੇ ਬਰਸਨੇ। ਇਹ ਜਿਹੜੇ ਸਾਰੇ ਜਿਹੜੇ ਚੀਜ਼ਾਂ ਹੋਈਆਂ ਜਿਹੜੇ ਯਾਦ ਕਰਨੀਆਂ ਨਾ ਕਿ ਨਬੀ ਪਾਕ ਸੱਲਮ ਕੀ ਯਾਦ ਕਰਨੀਆਂ, ਪਿਆਰ ਬਹੁਤ ਇਸ਼ਕ ਜਿਹੜਾ ਉਹਨਾਂ ਨਾਲ ਬਾਣੀਆਂ, ਤਾਂ ਫਿਰ ਕਿਆ ਹੋਣਾ ਕਿ ਦੀਦੇ ਬੰਦੇ ਨੇ ਅੱਖੀਂ 'ਚ ਅੱਥਰੂੰ ਜਿਹੜੇ ਵਣ ਹੋ ਜਾਣੇ। ਹੈਂਜੀ, ਇਹ ਫਿਰ ਚੂੰਕਿ ਇੱਕ ਤਲਬ ਉਹਨਾਂ ਨੇ ਆਉਣੀ, ਹਰ ਚੀਜ਼ ਨਹੀਂ ਤਲਬ ਆਉਣੀ, ਤਲਬ ਦੀ ਵਜ੍ਹਾ ਤੋਂ ਫਿਰ ਇਹ ਇਜ਼ਹਾਰ ਹੋਣਾ, ਉਹ ਫਿਰ ਇਹ ਸਾਰੇ ਫਿਰ ਅੱਖਾਂ 'ਚੋਂ ਅੱਥਰੀ ਸ਼ੁਰੂ ਹੋ ਜਾਣੇ। ਇਹ ਨਿਸ਼ਾਨੀ ਦੱਸੀ ਨੇ ਕਿ ਦੀਦੇ ਤਰਸਦੇ ਬਰਸਦੇ ਦੀਦ ਬਾਜੂ ਲੂੰ ਲੂੰ ਜੇ ਯਾਦ ਸਮਾਈ ਰਹਿੰਦੀ, ਅਤੇ ਜਦੋਂ ਦਿਲ ਦੀਵਾਨੇ ਦੇ ਵਿੱਚ ਵਿਹੜੇ ਉਸਣ ਵਾਸਤੇ ਆਉਂਦੀ ਸਫਾਈ ਰਹਿੰਦੀ। ਤਾਂ ਕਿਆ ਹੋਣਾ, ਦਰਦੀ ਦਰਦੂ ਦਿਲ ਦੀਵਾਨੇ ਦਰਦੂ, ਇਹ ਦਰਦ ਪੈਦਾ ਹੋਣਾ, ਇਹ ਜਿਹੜਾ ਰੋਣਾ 'ਚ ਆਉਣਾ ਬੰਦਾ, ਇਹ ਦਰਦ ਹੋਣਾ ਤਾਂ ਬੰਦਾ ਰੋਣਾ, ਤਕਲੀਫ ਹੋਣੀ ਤਾਂ ਬੰਦਾ ਰੋਣਾ ਨਾ, ਕੋਈ ਦੁੱਖ ਲੱਗਣਾ ਬੰਦਾ ਰੋਣਾ। ਜਿਹੜਾ ਰੋਣਾ ਤਾਂ ਬਾਬਾ ਜੀ ਫਰਮਾਣੇ ਉਸਲਾ ਜਿਹੜਾ ਉਸ ਰੋਣੇ ਦੀ ਵਜ੍ਹਾ ਸੁਕਿਆ ਹੋਣਾ, ਇਹ ਜਿਹੜਾ ਦਿਲ ਨਹੀਂ ਬੰਦੇ ਨੇ ਅੰਦਰ ਦਿਲ ਆ ਜਿਹੜਾ, ਇਸ ਨੇ ਸਫਾਈ ਸ਼ੁਰੂ ਹੋ ਜਾਣੀ, ਸਮਝਿਓ, ਇਹ ਦਿਲ ਨੇ ਸਫਾਈ ਸ਼ੁਰੂ ਹੋ ਜਾਣੀ। ਅਤੇ ਦਰਦੂ ਦਿਲ ਦੀਵਾਨੇ ਦੇ ਵਿੱਚ ਵਿਹੜੇ, ਇਹ ਜਿਹੜਾ ਅੰਦਰ ਵਿਹੜਾ ਦਿਲ ਹੈ ਨਾ, ਇਸਨੇ ਸਫਾਈ ਹੋਣੀ ਸ਼ੁਰੂ ਹੋ ਜਾਣੀ, ਕਲੀਨਿੰਗ ਹੋਣੀ ਸ਼ੁਰੂ ਹੋ ਜਾਣੀ, ਉਸਣ ਵਾਸਤੇ ਆਉਂਦੀ ਸਫਾਈ ਰਹਿੰਦੀ। ਇਸ ਵਾਸਤੇ ਸਫਾਈ ਹੋਣੀ ਰਹਿਣੀ ਉਸਣ ਵਾਸਤੇ ਕਿ ਉੱਥੇ ਜਿਹੜੇ ਮਹਿਬੂਬ ਐਸਣ ਉੱਥੇ ਬਹਿਣਾ, ਉਹ ਸਫਾਈ ਉਸੀ ਉੱਥੇ ਆ ਰਹੇ ਸਨ, ਉਸਣ ਵਾਸਤੇ ਆਉਂਦੀ ਸਫਾਈ ਰਹਿੰਦੀ। ਅਤੇ ਆਉਂਦਾ ਯਾਰ ਦਾ ਉਹਨਾਂ ਦੀਦਾਰ ਅਨਫੀ ਲੜੀ, ਜਿਨ੍ਹਾਂ ਦੀ ਅੱਖ ਇੱਕ ਜਾਈ ਰਹਿੰਦੀ। ਬਾਜੀ ਫਰਮਾਉਣਾ ਕਿ ਦੀਦਾਰ ਉਹਨਾਂ ਨਾਲ ਯਾਰ ਕੀ ਹੋ ਜਾਣਾ, ਮਹਿਬੂਬ ਕੀ ਹੋ ਜਾਣਾ, ਸ਼ਹਿਜ਼ਾਦੇ ਕੀ ਉੱਥੇ ਆਪਣੇ ਮੁਕਾਮ 'ਤੇ ਪਹੁੰਚ ਜਾਣਾ, ਦੀਦਾਰ ਹਾਸਲ ਕਰ ਲੈਣਾ। ਲੇਕਿਨ ਸ਼ਰਤ ਇਹ ਕੀ ਕਿ ਉਸਨੇ ਅੱਖ ਇੱਕ ਜਾਈ ਲੜੀ ਵੈ, ਉਸਨੇ ਮੁਹੱਬਤ ਇੱਕ ਨਾਲ ਵੈ, ਉਸਨੇ ਇੱਕ ਹੀ ਮਹਬੂਬ ਵੈ, ਇੱਕ ਹੀ ਰਸਤਾ ਵੈ, ਇੱਕ ਹੀ ਮੰਜ਼ਿਲ ਵੈ, ਔਰ ਅੱਗੇ ਪਿੱਛੇ ਜਿਤਨੀ ਮਰਜ਼ੀ ਤਕਲੀਫਾਂ 'ਚ ਉਹ ਸਹਿਣਾ ਗੱਛਾ, ਔਰ ਆਪਣੇ ਉਸ ਮੰਜ਼ਿਲ ਮਕਸੂਦ 'ਤੇ ਪਹੁੰਚੇ। ਬਸ ਇਹ ਚੀਜ਼ ਹੈ। ਅੱਲਾਹ ਪਾਕ ਇਸ ਨਾਲ ਸਦਕੇ ਬਾਬਾ ਜੀ ਸਰਕਾਰ ਕੀ ਜਨਤ ਫਰਦੋਸ ਨੂੰ ਕਮਿਸ਼ਨ ਫਰਮਾਉਣ। ਬਾਕੀ ਹੁਣ ਸ਼ਾਇਰੀ ਜਿਹੜੇ ਅਸੀਂ ਪ੍ਰੋਗਰਾਮ ਜਿਹੜੇ ਪੇਸ਼ ਕਰ ਰਹੇ ਹਾਂ, ਕੋਸ਼ਿਸ਼ ਹੋਣੀ ਕਿ ਇਸ ਪ੍ਰੋਗਰਾਮ ਬਾਅਦ ਅੱਗੇ ਫੈਲਾਈਏ। ਤੁਸੀਂ ਵੀ ਅਗਰ ਜਿਹੜਾ ਪ੍ਰੋਗਰਾਮ ਮੈਂ ਪੇਸ਼ ਦੂਆ ਦੂਸਰਾ ਸ਼ੁਰੂ ਕੀਤਾ ਵਾ, ਉਸ ਵੀ ਖੁਦ ਵੀ ਸੁਣੋ, ਦੋਸਤ ਸਬਾਬ ਕੀ ਸੁਣਾਓ। ਚਲੋ ਜਿਹੜੀ ਵੀ ਕਾਵਸ਼ ਕੋਸ਼ਿਸ਼ ਕਾਵਸ਼ ਹੈ ਜੀ, ਹਰ ਬੰਦਾ ਛੋਟੀ ਛੋਟੀ ਕੋਸ਼ਿਸ਼ ਕਰ ਰਿਹਾ। ਅਤੇ ਅੱਗੇ ਜਨਾਬ ਅੱਲਾਹ ਤਾਲਾ ਖੈਰ ਕਰੇ। ਤਾਂ ਮੀਆਂ ਮੀਰ ਸਾਹਿਬ ਫਰਮਾਉਂਦੇ, ਉਹ ਲੈ ਉਹ ਯਾਰ ਹਵਾਲੇ ਰੱਬ ਦੇ, ਤਾਂ ਮੇਲੇ ਚਾਰ ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਓ ਸੀ, ਤਾਂ ਜਿਸ ਦਿਨ ਫਿਰ ਮਿਲਾਂਗੇ। ਜਨਾਬ ਇਸ ਪ੍ਰੋਗਰਾਮ ਤੋਂ ਮਾਸਟਰ ਜ਼ਾਕਰ ਜਮਲ ਇਜਾਜ਼ਤ ਦਿਓ। ਇਨਸ਼ਾਅੱਲਾ ਅਗਲੇ ਹਫ਼ਤੇ ਦਿਨ ਦੋ ਸੂ ਲੈ ਕੇ ਚਾਰ ਦੁਬਾਰਾ ਹਾਜ਼ਰ ਹੋ ਸਾਂ। ਗਲਤੀ ਗੁਸਤਾਖੀ ਨਹੀਂ, ਮਾਜ਼ਰਤ ਜੀ। ਪ੍ਰੋਗਰਾਮ ਸੁਣੋ ਔਰ ਦੂਸਰੋਂ ਯਾਰਾਂ ਕੋਈ ਸੁਣਾਓ। ਅੱਲੜ ਵਾਲੇ ਖੁਦਾ ਹਾਫਿਜ਼। ਇਨਸ਼ਾਅੱਲਾ ਫਿਰ ਜ਼ਰੂਰ ਮੁਲਾਕਾਤ ਤੁਸੀਂ ਅਗਲੇ ਹਫ਼ਤੇ ਜੀ।
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: सुनिए सुनिए सुनिए, पार्ल बेकर्स ने शेफील्ड में धूम मचा दी, यानी रंगारंग मिठाइयों की दुकान सजा दी। गुलाब जामुन, लड्डू, रसमलाई, फलूदा, हलवा, पूरी,
3: समोसा, चाट, नमक पारे, जलेबी, गाजर हलवा, हर किस्म की केक और मिठाई जो सबको पसंद आई।
2: लजीज चिकन पेस्ट्री, लैम्ब पेस्ट्री, सैंडविच, चिकन पनीनी, दही बल्ले और किबाब, सब कुछ ही लाजवाब। पार्ल बेकर्स, 640 24 रोड, शेफील्ड, S94LP, टेलीफोन 0114296092। पार्ल Bakers.
4: Getting married or know someone who is? Make your big day unforgettable with Diamond Wedding Services. From breathtaking floral decor to elegant stages, centerpieces and stunning walkways, we design every detail to perfection. However you imagine your dream wedding, our team can bring it to life. So relax, celebrate and let Diamond Wedding Services handle the magic. Call 077-680-4444 47693 and follow us on Instagram and TikTok at Diamond Wedding Services. Your dream, beautifully designed.
5: You're listening to Link FM.
6: Sheffield's very own community radio station.
7: Link FM.

0: Do you know your unwanted clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqa today and drop your unwanted clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਰਾਈਨੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮੁਹੱਈਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ £2,000 ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-00571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM.
5: And the winner is...
6: Your business being heard on the radio.
7: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
8: Tu sab

ਇਸ ਵੇਲੇ 7:07 ਹੋਏ ਨੇ, ਸਮਾਂ ਹੋ ਗਿਆ ਹੈ ਪੰਜਾਬੀ ਵਿਰਸਾ ਪ੍ਰੋਗਰਾਮ ਦਾ। ਲਿੰਕ FM 96.7 ਤੋਂ ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ। ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਐਂਡ ਗੁੱਡ ਈਵਨਿੰਗ। ਆਓ ਜੀ ਆਪਾਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ ਉੱਪਰ ਵਾਲੇ ਦਾ, ਉਸ ਪਰਮਾਤਮਾ ਦਾ ਜਿਸ ਦੀਆਂ ਮਿਹਰਾਂ ਦੇ ਸਦਕੇ ਆਪਾਂ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਬੈਠੇ ਹਾਂ ਅਤੇ 7 to 9 ਤੱਕ ਆਪਾਂ ਪੰਜਾਬੀ ਵਿਰਸੇ ਦੇ ਵਿਹੜੇ ਵਿੱਚ ਰੌਣਕਾਂ ਲਗਾਉਣੀਆਂ ਨੇ। ਕੁਛ ਆਪਾਂ ਇੱਕ ਦੂਜੇ ਦੀਆਂ ਸੁਣਨੀਆਂ ਨੇ ਅਤੇ ਕੁਛ ਸੁਣਾਉਣੀਆਂ ਨੇ। ਅਤੇ ਜੀ ਹੁਣ ਤੁਸੀਂ ਦੱਸੋ ਤੁਹਾਡਾ ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਹੋ ਸਾਰੇ। ਉਮੀਦ ਕਰਦੀ ਹਾਂ ਜਿੱਥੇ ਜਿੱਥੇ ਤੱਕ ਵੀ ਮੇਰੀ ਆਵਾਜ਼ ਇਸ ਵੇਲੇ ਪਹੁੰਚ ਰਹੀ ਹੈ ਬਿਲਕੁਲ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅਤੇ ਪੰਜਾਬੀ ਵਿਰਸਾ ਦਾ ਸਾਥ ਦੇਣ ਲਈ ਬਿਲਕੁਲ ਤਿਆਰ ਪਰ ਤਿਆਰ ਹੋਵੋਗੇ। ਕਿੱਦਾਂ, ਠੀਕ ਹੈ ਨਾ? ਮੈਂ ਸਾਥ ਰਹੇਗਾ ਪੂਰੇ 9 ਤੱਕ। ਬਹੁਤ ਚੰਗਾ ਲੱਗਦਾ ਹੈ ਸਰਬਜੀਤ ਨੂੰ ਜਦੋਂ ਤੁਸੀਂ ਪੰਜਾਬੀ ਵਿਰਸਾ ਦੇ ਵਿੱਚ ਆ ਕੇ ਹਿੱਸਾ ਲੈਂਦੇ ਹੋ, ਆਪਣੀਆਂ ਫਰਮਾਇਸ਼ਾਂ ਕਰਕੇ, ਸ਼ੇਰੋ ਸ਼ਾਇਰੀ ਕਰਕੇ, ਲਤੀਫੇ ਵੀ ਸੁਣਾ ਸਕਦੇ ਹੋ। ਕਹਿੰਦੇ ਨੇ ਹੱਸਣਾ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ। ਅਤੇ ਜੀ ਹਾਂ, ਰੈਸਪੀਸ ਵੀ ਦੱਸ ਸਕਦੇ ਹੋ, ਖਾਣਾ ਵੀ ਬਹੁਤ ਜ਼ਰੂਰੀ ਹੈ। ਅਤੇ ਜੇ ਖਾਣਾ ਥੋੜ੍ਹਾ ਜਿਹਾ ਸਵਾਦੀ ਹੋਵੇ, ਚਟਪਟਾ ਹੋਵੇ, ਫਿਰ ਤਾਂ ਹੋਰ ਵੀ ਮੌਜਾਂ ਨੇ। ਗੀਤ ਸੁਣਿਆ ਤੁਸੀਂ ਬਹੁਤ ਹੀ ਪਿਆਰਾ ਸੀ, ਆ ਸੋਹਣਿਆ ਵੇ ਸਾਨੂੰ ਤੇਰੀਆਂ ਉਡੀਕਾਂ। ਅਤੇ ਜੀ ਹਾਂ, ਪੰਜਾਬੀ ਵਿਰਸਾ ਨੂੰ ਵੀ ਤੁਹਾਡੀਆਂ ਉਡੀਕਾਂ ਨੇ। ਆ ਜਾਓ ਰਿਸ਼ਵਿੰਦਰ ਜੀ, ਤੁਸੀਂ ਕਹਿੰਦੇ ਹੋ 8 ਆਉਣਾ ਹੈ, ਚਲੋ ਕੰਮ ਵੀ ਕਰਨੇ ਨੇ, ਬਿਜ਼ੀ ਹੁੰਦੇ ਹੋ, ਅਤੇ ਬਸ ਠੀਕ ਠਾਕ ਹੋਵੋ, ਸਾਥ ਦੇਣ ਦਾ ਬਹੁਤ ਬਹੁਤ ਸ਼ੁਕਰੀਆ। 8 ਤੋਂ ਹੀ ਸਹੀ ਉਡੀਕ ਤਾਂ ਰਹੇਗੀ ਨਾ, ਉਡੀਕ ਵਿੱਚ ਵੀ ਕਹਿੰਦੇ ਨੇ ਆਪਣਾ ਹੀ ਮਜ਼ਾ ਹੁੰਦਾ ਹੈ ਨਾ। ਅਗਲਾ ਗੀਤ ਹੈ, ਚਲੋ ਸੁਣਦੇ ਹਾਂ ਇਹ ਕੀ ਕਹਿੰਦੇ ਨੇ ਅਤੇ ਦੱਸਣਾ ਕਿਹੋ ਜਿਹਾ ਲੱਗਿਆ।

ਬੜਾ ਪਿਆਰਾ ਗੀਤ ਸੀ ਇਹ। ਦੇਖ ਲਓ ਕਿੰਨੀਆਂ ਸ਼ਰਤਾਂ ਮਨਵਾਉਂਦੇ ਨੇ ਨਾ ਪਹਿਲਾਂ, ਵੀ ਇਹ ਦੱਸੋ ਜਿਹੜਾ ਜੇਕਰ ਤੁਸੀਂ ਕਿਸੇ ਨੂੰ ਆਪਣੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਉਹਦਾ ਦਿਲ ਕਿਉਂ ਤੋੜੋਗੇ, ਕਿਉਂ ਦੁੱਖ ਦਿਓਗੇ, ਇਹ ਕਿਉਂ, ਕਾਹਦਾ ਟੈਸਟ ਹੋਇਆ ਇਹ? ਮੈਂ ਥੋੜ੍ਹੀ ਜਿਹੀ ਕਨਫਿਊਜ਼ ਹਾਂ ਇਸ ਵਿੱਚ। ਪਰ ਉਹਨਾਂ ਨੇ ਵੀ ਤਾਂ ਹੁਣ ਤਾਂ ਕਹੀ ਜਾਣਾ ਹਾਂਜੀ ਹਾਂਜੀ ਜੋ ਮਰਜ਼ੀ ਕਰ ਲਈ, ਬਾਅਦ ਵਿੱਚ ਫਿਰ ਪਤਾ ਲੱਗਣਾ ਜਦੋਂ ਥੋੜ੍ਹਾ ਸ਼ਹਿਰ ਨਾਲ ਰਹਿ ਕੇ ਕੱਟੇ, ਫਿਰ ਦੇਖਣਾ ਪਤਾ, ਫਿਰ ਤਾਂ ਟੈਸਟ ਫਿਰ ਹੁੰਦਾ ਹੈ। ਪਹਿਲਾਂ ਪਹਿਲਾਂ ਤਾਂ ਹਾਂਜੀ ਹਾਂਜੀ ਹਾਂਜੀ ਸਾਰੇ ਕਹਿ ਹੀ ਦਿੰਦੇ ਨੇ, ਪਰ ਮੈਂ ਇਹੀ ਕਹਿੰਦੀ ਹਾਂ ਕਿ ਇਹਨਾਂ ਜਿਹੜੇ ਜਿਹੜੇ ਵੀ ਹਾਂਜੀ ਕਹਿੰਦੇ ਨੇ ਉਹ ਹਾਂਜੀਆਂ ਤਾਂ ਆਪਣੀਆਂ ਉਹਨਾਂ ਦੀਆਂ ਕਬੂਲ ਹੋਣ ਉਹਨਾਂ ਦੀਆਂ ਹਾਂਜੀਆਂ, ਅਤੇ ਖੁਸ਼ ਰਹਿਣ ਸਦਾ ਲਈ। ਜ਼ਾਹਿਰ ਸਾਹਿਬ ਜੀ, ਤੁਸੀਂ ਸਾਨੂੰ ਫੇ ਵਟਸਐਪ 'ਤੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥ ਦੇਣ ਦਾ, ਅਤੇ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਲੱਭ ਕੇ ਜ਼ਰੂਰ ਲਗਾਵਾਂਗੀ ਤੁਹਾਡੇ ਲਈ। ਅਗਲਾ ਗੀਤ, ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਖਾਸ ਕਰਕੇ ਸੁਰਿੰਦਰ ਕੌਰ ਜੀ ਨੇ, ਅਤੇ ਚਲੋ ਸੁਣਦੇ ਹਾਂ ਇਹ ਗੀਤ ਕਿਹੋ ਜਿਹਾ ਲੱਗਦਾ ਤੁਹਾਨੂੰ ਸਾਰਿਆਂ ਨੂੰ।

0: ਫਰਸ਼ ਦੀਪ ਜੀ ਦੀ ਆਵਾਜ਼ ਵਿੱਚ ਸੀ ਇਹ ਗੀਤ। ਕਿਹਨਾਂ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ, ਇਹ ਸ਼ੁਰੂ ਵਿੱਚ ਤਾਂ ਅਖੀਰ ਵਿੱਚ ਤਾਂ ਇਹ ਕਿਹਾ, ਵਿੱਚ ਹੋਰ ਸੀ, ਵਰਡਿੰਗ ਡਿਫਰੈਂਟ ਸੀ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਇਆ ਹੋਵੇਗਾ। ਅਤੇ ਜ਼ਹੀਰ ਸਾਹਿਬ ਜੀ, ਤੁਹਾਡਾ ਗੀਤ ਵੀ ਮੈਂ ਲੱਭ ਲਿਆ ਹੈ ਅਤੇ ਤੁਹਾਡਾ ਗੀਤ ਵੀ ਜ਼ਰੂਰ ਲਗਾਵਾਂਗੀ। ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ। ਹੁਣ ਆਪਾਂ ਬ੍ਰੇਕ ਵੱਲਾਂ ਜਾਵਾਂਗੇ, ਬ੍ਰੇਕ ਤੋਂ ਬਾਅਦ ਇੱਕ ਬੁਝਾਰਤ ਵੀ ਪੁੱਛਾਂਗੀ ਅਤੇ ਇਸ ਤਰ੍ਹਾਂ ਤੁਹਾਡੀਆਂ ਫਰਮਾਇਸ਼ਾਂ ਵੱਲਾਂ ਵੀ ਚੱਲਾਂਗੇ। ਅਤੇ ਤੁਸੀਂ ਕਿਤੇ ਜਾਣਾ ਨਹੀਂ, ਇਹ ਚਾਹ ਦਾ ਕੱਪ ਜੇ ਬਣਾਉਣਾ ਤਾਂ ਬਣਾ ਲਓ ਅਤੇ ਸਾਥ ਦੇਣਾ।
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: सुनिए सुनिए सुनिए, पार्ल बेकर्स ने शेफील्ड में धूम मचा दी, यानी रंगारंग मिठाइयों की दुकान सजा दी। गुलाब जामुन, लड्डू, रसमलाई, फलूदा, हलवा, पूरी,
3: समोसा, चाट, नमक पारे, जलेबी, गाजर हलवा, हर किस्म की केक और मिठाई जो सबको पसंद आई।
2: लजीज चिकन पेस्ट्री, लैम्ब पेस्ट्री, सैंडविच, चिकन पनीनी, दही बल्ले और किबाब, सब कुछ ही लाजवाब। पार्ल बेकर्स, 640 24th रोड, शेफील्ड, S94LP, टेलीफोन 0114296092। पार्ल Bakers.
4: Getting married or know someone who is? Make your big day unforgettable with Diamond Wedding Services. From breathtaking floral decor to elegant stages, centerpieces and stunning walkways, we design every detail to perfection. However you imagine your dream wedding, our team can bring it to life. So relax, celebrate and let Diamond Wedding Services handle the magic. Call 077-680-47693 and follow us on Instagram and TikTok at Diamond Wedding Services. Your dream, beautifully designed.
5: You're listening to Link FM.
6: Sheffield's very own community radio station.
7: Link FM.

ਜੀ ਹਾਂ, ਬਿਲਕੁਲ ਠੀਕ ਕਿਹਾ ਇਹਨਾਂ ਨੇ। ਤੁਸੀਂ ਸੁਣ ਰਹੇ ਹੋ ਲਿੰਕ FM 96.7। ਇਸ ਵੇਲੇ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ, ਜੋ ਕਿ ਹਰ ਸ਼ੁੱਕਰਵਾਰ ਦੀ ਸ਼ਾਮ ਨੂੰ, ਫਰਾਈਡੇ ਦੀ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ UK ਦੇ ਟਾਈਮ ਮੁਤਾਬਕ। ਅਤੇ ਜੀ ਹਾਂ, ਸਾਡੇ 7 ਵਜੇ ਤੋਂ ਬਾਅਦ ਮੈਂ ਅਕਸਰ ਪੁੱਛਦੀ ਹੁੰਦੀ ਹਾਂ ਇੱਕ ਸਵਾਲ ਤੁਹਾਡੇ ਕੋਲੋਂ, ਬੁਝਾਰਤ ਜਾਂ ਸਵਾਲ।

ਅੱਜ ਦਾ ਸਵਾਲ ਕੁਛ ਇਸ ਤਰ੍ਹਾਂ ਹੈ। ਇੱਕ ਪਿੱਪਲ ਦੇ ਹੇਠਾਂ ਚਾਰ ਜਣੇ ਬੈਠੇ ਨੇ, ਇੱਕ ਲੰਗੜਾ, ਇੱਕ ਅੰਨਾ, ਇੱਕ ਬੋਲਾ ਅਤੇ ਇੱਕ ਗੂੰਗਾ। ਅਤੇ ਜਦੋਂ ਤੁਸੀਂ ਇਹ ਦੱਸਣਾ ਹੈ ਕਿ ਜਦੋਂ ਅੰਬ ਡਿੱਗਦਾ ਹੈ ਨਾ ਉੱਥੇ, ਅਤੇ ਉਹ ਕਿਹੜਾ ਸਭ ਤੋਂ ਪਹਿਲਾਂ ਕਿਹੜਾ ਜਾ ਕੇ ਉਹਨੂੰ ਚੱਕਣ ਜਾਊਗਾ। ਵਟਸਐਪ ਦਾ ਨੰਬਰ ਹੈ 07939849339। ਅਤੇ ਚਲੋ ਦੇਖਦੇ ਹਾਂ ਕਿਹੜਾ ਸਭ ਤੋਂ ਪਹਿਲਾਂ ਜਵਾਬ ਦਿੰਦਾ ਹੈ। ਅਗਲਾ ਗੀਤ ਇਹ ਹੈ, ਮੇਰੀ ਪਸੰਦ ਦਾ ਗੀਤ ਹੈ। ਮੈਂ ਸੁਣ ਰਹੀ ਸੀ, ਮੈਨੂੰ ਸੋਹਣਾ ਲੱਗਿਆ ਅਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ ਸਾਰਿਆਂ ਦੇ ਨਾਲ ਇਹ ਸ਼ੇਅਰ ਕਰਦੀ ਹਾਂ। ਅਤੇ ਚਲੋ ਸੁਣਦੇ ਹਾਂ ਕਿ ਇਹ ਕੀ ਕਹਿੰਦੇ ਨੇ।

ਕਿਸ ਤਰ੍ਹਾਂ ਦਾ ਲੱਗਿਆ ਇਹ ਗੀਤ? ਮੈਂ ਜਦੋਂ ਸੁਣਿਆ ਤਾਂ ਮੈਨੂੰ ਤਾਂ ਬਹੁਤ ਹੀ ਚੰਗਾ ਲੱਗਿਆ। ਕਿੰਨੇ ਸੱਚੇ ਅਤੇ ਸੱਚੇ ਇਹਦੇ ਬੋਲ ਨੇ, ਹੈ ਨਾ। ਕਿੰਨਾ ਕੁਛ ਹੁਣ ਬਦਲੀ ਜਾਂਦਾ ਹੈ ਅਤੇ ਅੱਗੇ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ। ਅੱਗੇ ਹਰ ਰੋਜ਼ ਹੁੰਦਾ ਸੀ ਕਿ

ਅਤੇ ਜਿਹੜੀਆਂ ਚੰਗੀਆਂ ਚੀਜ਼ਾਂ ਸੀ ਉਹ ਤਾਂ ਹੁਣ ਉਹਨਾਂ ਦਾ ਫੈਸ਼ਨ ਹੀ ਨਹੀਂ ਰਿਹਾ, ਕਿਉਂਕਿ ਲੋਕਾਂ ਕੋਲ ਟਾਈਮ ਨਹੀਂ, ਕੰਮਾਂ ਕਾਰਾਂ ਵਿੱਚ ਇੰਨੇ ਬਿਜ਼ੀ ਨੇ, ਅਤੇ ਨਾਲੇ ਪਾਸੇ ਫੈਸ਼ਨ ਬਣ ਗਿਆ ਹੈ। ਇੱਕ ਹੁਣ ਮੈਂ ਬਹੁਤ ਦੇਖਿਆ ਹੈ ਕਿ ਬਾਹਰ ਜਾਓ ਤੁਸੀਂ ਬੱਚਿਆਂ ਦੇ ਨਾਲ ਜਾਓ ਬਾਹਰ ਕਿਤੇ, ਤਾਂ ਉਹ ਜਦੋਂ ਖਾਣਾ ਆ ਜਾਂਦਾ ਹੈ ਨਾ, ਰੈਸਟੋਰੈਂਟ 'ਚ ਜਾਂਦੇ ਹਾਂ ਕਿਤੇ ਖਾਣ ਲਈ, ਅਤੇ ਉਹ ਜਦੋਂ ਖਾਣਾ ਆ ਜਾਂਦਾ ਆ ਤਾਂ ਉਹ ਕਹਿ ਦਿੰਦੇ ਕਿ ਹਾਲੇ ਖਾਣਾ ਸ਼ੁਰੂ ਨਾ ਕਰਿਓ, ਪਹਿਲਾਂ ਫੋਟੋ ਲੈਣੀ ਆ, ਫੋਟੋ ਲੈ ਕੇ ਅਤੇ ਜੇ ਮੀਡੀਆ 'ਤੇ ਪਾਉਣੀ ਆ ਉਹ ਸੋਸ਼ਲ ਮੀਡੀਆ 'ਤੇ, ਅਤੇ ਬਾਅਦ ਵਿੱਚ ਖਾਣਾ ਸ਼ੁਰੂ ਕਰਨਾ ਹੈ। ਸੋ ਇੱਕ ਇਹ ਵੀ ਬਹੁਤ ਹੁਣ ਰਿਵਾਜ਼ ਚੱਲ ਗਿਆ ਹੈ ਕਿ ਇੱਕ ਦੂਸਰੇ ਨੂੰ ਦੇਖ ਕੇ ਕਿ ਮੇਰਾ ਫਰੈਂਡ ਜਾਂ ਜਾਣਨੇ ਵਾਲਾ ਕੋਈ ਰਿਸ਼ਤੇਦਾਰ ਇੱਥੇ ਗਏ ਸੀ, ਇਸ ਰੈਸਟੋਰੈਂਟ 'ਚ ਜਾ ਕੇ ਖਾਣਾ ਖਾਧਾ, ਇੱਥੇ ਜਾ ਕੇ ਉਹਨਾਂ ਨੇ ਜੋ ਵੀ ਆ ਸਵੀਟ ਡਿਸ਼ਿਸ ਨੇ ਉਹ ਖਾਧੀਆਂ, ਅਤੇ ਅਸੀਂ ਵੀ ਉੱਥੇ ਜਾਣਾ ਜ਼ਰੂਰ। ਅਤੇ ਉਹ ਫਿਰ ਆਪਣੇ ਆਪ ਨੂੰ ਨਾ ਸਮਝਣ ਲੱਗ ਪੈਂਦੇ ਨੇ ਕਿ ਅਸੀਂ ਸ਼ਾਇਦ ਨਾ ਪਿੱਛੇ ਰਹਿ ਗਏ ਹਾਂ, ਅਸੀਂ ਇਹ ਹਾਲੇ ਤਜਰਬਾ ਨਹੀਂ ਕੀਤਾ, ਇੱਥੇ ਅਸੀਂ ਨਹੀਂ ਗਏ, ਇਹ ਐਕਸਪੀਰੀਅੰਸ ਨਹੀਂ ਲਿਆ ਉਸ ਰੈਸਟੋਰੈਂਟ ਦਾ। ਅਤੇ ਇਸ ਇਹ ਵੀ ਜਿੱਦਾਂ ਦੇਖੋ ਦੇਖੀ ਨਾ ਬਹੁਤ ਸੋਸ਼ਲ ਮੀਡੀਆ ਨੇ ਵੀ ਬਹੁਤ ਇਹਦੇ 'ਤੇ ਇਫੈਕਟ ਪਾਇਆ ਹੋਇਆ ਹੈ। ਅਤੇ ਸੇਮ ਹੀ ਮੈਂ ਕਈ ਵਾਰ ਕਹਿੰਦੀ ਹੁੰਦੀ ਹਾਂ ਕਿ ਮਾਫ਼ ਕਰਨਾ ਜੇ ਲੇਡੀਜ਼ ਨੂੰ ਮੇਰੀ ਗੱਲ ਨਾ ਚੰਗੀ ਲੱਗੇ, ਕਿ ਇਹ ਸੋਸ਼ਲ ਮੀਡੀਆ ਦੇ ਕਰਕੇ ਬਾਕੀ ਵਿਆਹਾਂ ਸ਼ਾਦੀਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਜਿਹੜੇ ਹੁਣ ਹੋ ਗਏ ਨੇ ਵੀਡੀਓ ਅਤੇ ਫਿਲਮਾਂ ਬਣਾਉਣੀਆਂ, ਅਤੇ ਉਹਦੇ ਕਰਕੇ ਬਹੁਤ ਖਰਚੇ ਵੱਧ ਗਏ ਨੇ। ਕਿਉਂਕਿ ਅੱਗੇ ਇਹ ਹੁੰਦਾ ਸੀ ਕਿ ਚਲੋ ਦੋ ਚਾਰ ਸੂਟ ਹੋਏ, ਵਿਆਹ ਇੱਕ ਦੇਖ ਲਿਆ, ਥੋੜ੍ਹੇ ਚਿਰ ਬਾਅਦ ਉਹਦੇ ਨਾਲ ਕੋਈ ਦੂਜਾ ਵਿਆਹ ਦੇਖ ਲਿਆ। ਹੁਣ ਲੇਡੀਜ਼ ਨੂੰ ਹੁੰਦਾ ਕਿ ਨਹੀਂ, ਇਹ ਤਾਂ ਮੈਂ ਪਾ ਹਟੀ ਹਾਂ, ਮੈਂ ਇੱਕ ਵਾਰੀ ਪਾਉਣਾ, ਇੰਨੇ ਇੰਨੇ ਮਹਿੰਗੇ ਸੂਟ ਹੁੰਦੇ ਨੇ, ਇੱਕ ਵਾਰੀ ਪਾਉਣਾ ਤਾਂ ਕਹਿਣਾ ਨਹੀਂ, ਇਹ ਮੈਂ ਹੁਣ ਦੁਬਾਰਾ ਨਹੀਂ ਪਾ ਸਕਦੀ, ਇਹ ਮੈਂ ਵੀਡੀਓ ਇਹਦਾ ਬਣਿਆ ਹਾਂ, ਮੈਂ ਉਹਨਾਂ ਨੂੰ ਪਤਾ ਲੱਗ ਜਾਣਾ ਆ ਕਿ ਮੈਂ ਇਹ ਪਹਿਲਾਂ ਪਾ ਚੁੱਕੀ ਹਾਂ। ਅਤੇ ਇਸ ਗੱਲੋਂ ਆਦਮੀਆਂ ਦਾ ਥੋੜ੍ਹਾ ਜਿਹਾ ਫਿਰ ਵੀ ਸਸਤੇ 'ਚ ਸਰ ਜਾਂਦਾ ਆ ਨਾ, ਮੇਰੇ ਭਰਾ ਤਾਂ ਖੁਸ਼ ਹੋ ਗਏ ਹੋਣੇ ਆ ਸਾਰੇ ਕਿ ਉਹਨਾਂ ਨੇ ਚਲੋ ਪੈਂਟ ਹੋਈ ਅਤੇ ਸ਼ਰਟ ਹੋਈ, ਅਤੇ ਮੈਨੂੰ ਜ਼ਿਆਦਾ ਫੈਸ਼ਨਾਂ ਦਾ ਆਦਮੀਆਂ ਦਾ ਪਤਾ ਵੀ ਨਹੀਂ ਹੈਗਾ, ਹੋ ਸਕਦਾ ਉਹ ਵੀ ਹੁਣ ਜ਼ਿਆਦਾ, ਇੰਨਾ ਜ਼ਰੂਰ ਹੈ ਕਿ ਮੈਂ ਆਪਣੇ ਜਿਹੜੇ ਇੰਡੀਅਨ ਵੈਡਿੰਗਸ ਨੇ ਨਾ ਉਹਨਾਂ ਦੇ ਵਿੱਚ ਦੇਖਿਆ ਹੈ ਕਿ ਆਦਮੀਆਂ ਨੂੰ ਇਸ ਤਰ੍ਹਾਂ ਦਾ ਵਾਈਫ ਦਾ ਸੂਟ ਹੁੰਦਾ ਹੈ, ਉਹਦੇ ਨਾਲ ਮੈਚਿੰਗ ਟਾਈ ਅਤੇ ਪੱਗ ਬੰਨਣੀ ਪੈਂਦੀ ਹੈ, ਅਤੇ ਬਾਕੀ ਦਾ ਤਾਂ ਹੋਰ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਹੈਗਾ। ਮਾਫ਼ ਕਰਨਾ ਜੇ ਕਿਸੇ ਦਾ ਵੀ ਦਿਲ ਦੁਖਿਆ ਹੋਵੇ, ਤਾਂ ਇਸ ਕਰਕੇ ਮੈਂ ਇਹੀ ਕਹਾਂਗੀ ਕਿ ਝੂਠੇ ਦਿਖਾਵੇ ਕਰਕੇ ਆਪਣੇ ਘਰ ਵਿੱਚ ਮੁਸ਼ਕਲਾਂ ਪੈਦਾ ਨਾ ਕਰੋ। ਕੋਈ ਗੱਲ ਨਹੀਂ, ਕਿਸੇ ਨੂੰ ਕਈ ਵਾਰ ਆਪਾਂ ਸੋਚ ਕੇ ਇੰਨਾ ਜਾਈਦਾ ਆ ਕਿ ਇਹ ਇੱਦਾਂ ਆ, ਜਦੋਂ ਨੋਟਿਸ ਜਾਓ ਕਰੋ ਉੱਥੇ ਪਾਰਟੀਆਂ 'ਤੇ, ਤੁਹਾਨੂੰ ਕੋਈ ਦੇਖਦਾ ਵੀ ਨਹੀਂ ਚੰਗੀ ਤਰ੍ਹਾਂ, ਪੁੱਛਦਾ ਵੀ ਨਹੀਂ ਤੁਹਾਨੂੰ ਕਿ ਕੀ ਪਾਇਆ ਕੀ ਨਹੀਂ ਪਾਇਆ, ਕਿਉਂਕਿ ਹਰ ਇੱਕ ਨੂੰ ਆਪਣੇ ਸੂਟ ਵੱਲਾਂ ਦੇਖਣ ਦਾ ਹੁੰਦਾ ਹੈ, ਆਪਣੀ ਡਰੈਸ ਵੱਲਾਂ ਦੇਖਣ ਦਾ ਦੇਖਣ ਵਿੱਚ ਬਿਜ਼ੀ ਹੁੰਦੇ ਨੇ ਕਿ ਇਹ ਮੇਰਾ ਦੁਪੱਟਾ ਇੱਧਰ ਨੂੰ ਤਾਂ ਨਹੀਂ ਹੋ ਗਿਆ, ਮੇਰਾ ਦੁਪੱਟਾ ਇੱਧਰ ਨਹੀਂ ਤਾਂ ਨਾ ਹੋ ਗਿਆ, ਮੇਰੇ ਬਾਲ ਇੱਧਰ ਨੂੰ ਤਾਂ ਨਹੀਂ ਹੋ ਗਏ, ਅਤੇ ਉਹ ਤੁਹਾਡਾ ਨੋਟਿਸ ਨਹੀਂ ਕੋਈ ਕਰਦੇ ਹੈਗੇ, ਤਾਂ ਇੰਨਾ ਨਾ ਬਹੁਤਾ ਵੀ ਸੀਰੀਅਸ ਇਸ ਗੱਲ ਨੂੰ ਲਿਆ ਕਰੋ। ਅਤੇ ਦੂਸਰੇ ਪਾਸੇ ਮੈਂ ਇਹ ਵੀ ਕਹਾਂਗੀ, ਹਾਂ ਤੁਹਾਨੂੰ ਅਸੀਂ ਕਮਾਈ ਕਰਦੇ ਹਾਂ, ਜੇ ਕਮਾਈਆਂ ਕਰਦੇ ਹਾਂ ਉਹਨਾਂ ਨੂੰ ਖਰਚਣਾ ਵੀ ਹੈਗਾ ਆ, ਇਸੇ ਬਚਾ ਕੇ ਬੈਂਕਾਂ ਵਿੱਚ ਰੱਖ ਲਿਆ ਅਤੇ ਉਹਦਾ ਕੁਛ ਨਹੀਂ ਫਾਇਦਾ ਹੋਣਾ, ਅਤੇ ਜੇ ਆਪਣੇ ਚਾਅ ਵੀ ਪੂਰੇ ਕਰੋ, ਪਰ ਘਰ ਵਿੱਚ ਲੜਾਈ ਪਾ ਕੇ ਤਾਂ ਜਾਂ ਫੈਮਿਲੀਆਂ ਨੂੰ ਤੰਗ ਕਰਕੇ ਫਿਰ ਨਾ ਇਸ ਪਾਸੇ ਜਾਵੋ। ਮੈਂ ਸਿਰਫ ਇਹੀ ਕਹਿੰਦੀ ਹਾਂ ਕਿ ਚਾਦਰ ਦੇਖ ਕੇ ਪੈਰ ਪਸਾਰੋ। ਕਈ ਤਾਂ ਇੱਥੋਂ ਤੱਕ ਹੁੰਦਾ ਹੈ ਕਿ ਫੈਮਿਲੀਆਂ ਇਸ ਕਰਕੇ ਛੱਡ ਦਿੰਦੇ ਨੇ ਕਿ ਮੈਨੂੰ ਬਹੁਤੇ ਮਹਿੰਗੇ ਕੱਪੜੇ ਨਹੀਂ ਮਿਲੇ, ਮਹਿੰਗੇ ਮੈਨੂੰ ਮੋਬਾਈਲ ਨਹੀਂ ਮਿਲੇ, ਅਤੇ ਮਹਿੰਗੇ ਮੈਨੂੰ ਹੋਲੀਡੇ 'ਤੇ ਨਹੀਂ ਲੈ ਕੇ ਗਏ। ਅਤੇ ਮੇਰੇ ਖਿਆਲ ਵਿੱਚ ਇਹ ਸਭ ਤੋਂ ਪਹਿਲਾਂ ਫੈਮਿਲੀ ਹੈ, ਬੱਚੇ ਹੈ, ਬਾਕੀ ਬਾਅਦ ਵਿੱਚ ਸਾਰੀਆਂ ਚੀਜ਼ਾਂ ਬਾਅਦ ਵਿੱਚ। ਅਗਲਾ ਗੀਤ, ਹਾਂਜੀ ਨਬੀਲਾ ਜੀ, ਇਹ ਗੀਤ ਹੈ ਤੁਹਾਡੇ ਵਾਸਤੇ। ਅਤੇ ਮੈਂ ਇੱਕ ਵਾਰੀ ਸਵਾਲ ਪੁੱਛ ਲਵਾਂ ਕਿ ਕਹਿੰਦੇ ਨੇ ਕਿ ਪਿੱਪਲ ਦੇ ਦਰਖਤ ਹੇਠਾਂ ਚਾਰ ਜਣੇ ਬੈਠੇ ਹਨ, ਉਹਨਾਂ ਵਿੱਚੋਂ ਇੱਕ ਲੰਗੜਾ ਹੈ, ਇੱਕ ਅੰਨਾ ਹੈ, ਇੱਕ ਗੂੰਗਾ ਹੈ ਅਤੇ ਇੱਕ ਬਹਿਰਾ ਹੈ। ਜਦੋਂ ਉਸ ਦਰਖਤ

ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਉਹਨੂੰ ਕੌਣ ਚੁੱਕਣ ਜਾਵੇਗਾ? ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ, ਸਭ ਤੋਂ ਪਹਿਲਾਂ ਉਹਨੂੰ ਕੌਣ ਚੁੱਕਣ ਜਾਵੇਗਾ? ਅਤੇ ਸਾਡਾ ਵਟਸਐਪ ਦਾ ਨੰਬਰ ਹੈ 07939849339. ਅਤੇ ਚਲੋ ਜੀ, ਸੁਣਦੇ ਹਾਂ ਇਹ ਗੀਤ ਨਵੀਲਾ ਜੀ ਖਾਸ ਕਰਕੇ ਤੁਹਾਡੇ ਵਾਸਤੇ।

ਬਹੁਤ ਸੋਹਣਾ ਸੀ ਇਹ ਗੀਤ ਸਤਿੰਦਰ ਸਰਤਾਜ ਜੀ ਦੀ ਆਵਾਜ਼ ਵਿੱਚ, ਖਾਸ ਕਰਕੇ ਨਬੀਲਾ ਜੀ ਤੁਹਾਡੇ ਵਾਸਤੇ। ਅਤੇ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦਾ ਵਟਸਐਪ 'ਤੇ ਆਂਸਰ ਜਿਹੜਾ ਆਇਆ ਹੈ, ਇਹ ਨੰਬਰ ਹੈ 3733। ਮਾਫ਼ ਕਰਨਾ ਤੁਹਾਡਾ ਜਿਹੜਾ ਜਵਾਬ ਹੈ ਗਲਤ ਹੈ। ਮੈਂ ਸਵਾਲ ਇੱਕ ਵਾਰ ਫਿਰ ਪੁੱਛ ਲੈਂਦੀ ਹਾਂ ਅਤੇ ਇੱਕ ਵਾਰ ਫਿਰ ਥੋੜ੍ਹਾ ਜਿਹਾ ਸੋਚ ਕੇ ਅਤੇ ਤੁਸੀਂ ਜਵਾਬ ਦੇ ਸਕਦੇ ਹੋ। ਜਿੰਨੀ ਵਾਰੀ ਜਵਾਬ ਦੇ ਦਿਓ ਕੋਈ ਗੱਲ ਨਹੀਂ। ਹਾਂਜੀ, ਇਹ ਸਵਾਲ ਇਹ ਸੀ ਕਿ ਪਿੱਪਲ ਦੇ ਦਰਖਤ ਹੇਠਾਂ ਚਾਰ ਜਣੇ ਬੈਠੇ ਹਨ, ਉਹਨਾਂ ਵਿੱਚੋਂ ਇੱਕ ਲੰਗੜਾ ਹੈ, ਇੱਕ ਅੰਨਾ ਹੈ, ਇੱਕ ਗੁੰਗਾ ਹੈ ਅਤੇ ਇੱਕ ਬਹਿਰਾ ਹੈ। ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਅਤੇ ਸਾਡਾ ਵਟਸਐਪ ਦਾ ਨੰਬਰ ਹੈ 0793984939। ਅਗਲਾ ਗੀਤ ਖਾਸ ਕਰਕੇ ਪ੍ਰਵੀਨ ਜੀ ਤੁਹਾਡੀ ਫਰਮਾਇਸ਼ 'ਤੇ, ਚਲੋ ਸੁਣਦੇ ਹਾਂ ਇਹ ਗੀਤ ਕੀ ਕਹਿੰਦੇ ਨੇ ਇਹ।

ਬੜਾ ਸੋਹਣਾ ਗੀਤ ਸੀ ਇਹ। ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੂੰ ਹੀ ਪਸੰਦ ਕੀਤਾ ਹੋਵੇਗਾ, ਖਾਸ ਕਰਕੇ ਪ੍ਰਵੀਨ ਜੀ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ। ਅਗਲਾ ਗੀਤ ਇਸ ਦੀ ਫਰਮਾਇਸ਼ ਕੀਤੀ ਹੈ ਅਮਜਦ ਸਾਹਿਬ ਜੀ ਨੇ, ਅਤੇ ਹਾਂਜੀ ਇਮਰਾਨ ਇਕਬਾਲ ਜੀ ਤੁਸੀਂ ਹਾਏ ਕਹਿੰਦੇ ਹੋ ਜੀ, ਹਾਏ ਬੈਕ ਟੂ ਯੂ ਐਸ ਵੈਲ। ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਅਤੇ ਆਪਣੇ ਜਿਹੜੇ ਕਸਟਮਰਸ ਨੇ ਸਾਰਿਆਂ ਦੀ ਬੜੀ ਲੁਕਾਫਟਰ ਕਰ ਰਹੇ ਹੋਵੋਗੇ ਬੜੇ ਪਿਆਰ ਨਾਲ, ਅਤੇ ਰੈਸਪੀ ਤਾਂ ਨਹੀਂ ਦਿੱਤੀ ਤੁਸੀਂ ਸਾਨੂੰ, ਕੋਈ ਗੱਲ ਨਹੀਂ। ਅਤੇ ਹਾਂਜੀ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਨਾ, ਉਹ ਗੀਤ ਮੈਂ 8 ਵਜੇ ਤੋਂ ਬਾਅਦ ਲਗਾਵਾਂਗੀ, ਜੇ ਮੈਂ ਹੁਣ ਲਗਾਇਆ ਤਾਂ ਉਹ ਗੀਤ ਪੂਰਾ ਨਹੀਂ ਲੱਗਣਾ, ਅਤੇ ਥੋੜ੍ਹਾ ਜਿਹਾ ਬਸ ਇੰਤਜ਼ਾਰ ਕਰੋ ਹੋਰ। ਅਤੇ ਅਗਲਾ ਗੀਤ ਹਾਂਜੀ ਇਹ ਗੀਤ ਅਮਜਦ ਸਾਹਿਬ ਜੀ ਤੁਹਾਡੀ ਫਰਮਾਇਸ਼ 'ਤੇ,

0: I'm Tim Jones.
1: ਇਸ ਵੇਲੇ 8:02 ਹੋਏ ਨੇ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਰਬਜੀਤ ਬੜੇ ਹੀ ਪਿਆਰ ਨਾਲ ਕਹਿੰਦੀ ਹੈ ਜੀ ਆਇਆਂ। ਮੇਰੇ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਗੁੱਡ ਈਵਨਿੰਗ। ਇਹ ਪ੍ਰੋਗਰਾਮ ਆਪਣਾ ਸਾਰਿਆਂ ਦਾ ਹੀ ਪ੍ਰੋਗਰਾਮ ਹੈ, ਆਪਣੀ ਮਾਂ ਬੋਲੀ ਦਾ ਪ੍ਰੋਗਰਾਮ ਹੈ, ਆਪਣੇ ਵਿਰਸੇ ਦਾ ਪ੍ਰੋਗਰਾਮ ਹੈ। ਕੋਸ਼ਿਸ਼ ਹੁੰਦੀ ਹੈ ਕੁਛ ਪੁਰਾਣੀਆਂ ਯਾਦਾਂ ਗੱਲਾਂ ਕਰੀਏ, ਜਿਹਦੇ ਨਾਲ ਕਿ ਇਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਸਾਨੂੰ ਬਿਲਕੁਲ ਚੇਤਾ ਹੀ ਨਾ ਭੁੱਲ ਜਾਵੇ, ਸਾਡੇ ਗਾਂ ਬੱਚਿਆਂ ਨੂੰ ਵੀ ਥੋੜ੍ਹਾ ਬਹੁਤਾ ਪਤਾ ਰਹੇ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਪੁੱਛਿਆ ਸੀ, ਦੋ ਤਿੰਨ ਚੀਜ਼ਾਂ ਪੁੱਛੀਆਂ ਸੀ। ਇੱਕ ਤਾਂ ਪੁੱਛਿਆ ਸੀ ਕਿ ਇੱਕ ਉਹਦੇ ਵਿੱਚ ਹੁੰਦੇ ਨਾ ਕੰਪਾਰਟਮੈਂਟ ਜਿਹੇ ਹੁੰਦੇ ਆ, ਇਹ ਮਸਾਲੇ ਪਾਉਣ ਲਈ, ਹਲਦੀ ਪਾਉਣ ਲਈ, ਨਮਕ ਪਾਉਣ ਲਈ, ਮਿਰਚਾਂ ਪਾਉਣ ਲਈ, ਉਹਨੂੰ ਤੁਹਾਡੇ ਵੱਲਾਂ ਕੀ ਕਹਿੰਦੇ ਨੇ? ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਧਰ ਕੀ ਕਹਿੰਦੇ ਨੇ? ਸਾਡੇ ਵੱਲਾਂ ਤਾਂ ਜਲੰਧਰ ਵੱਲਾਂ ਕਹਿੰਦੇ ਨੇ ਲੂਣਦਾਨੀ। ਅਤੇ ਇੱਕ ਮੈਂ ਪੁੱਛਿਆ ਸੀ ਕਿ GT ਰੋਡ ਹੈ ਜਿਹੜੀ ਬਹੁਤ ਲੰਮੀ ਰੋਡ ਹੈ, ਇਹ ਸਾਊਥ ਏਸ਼ੀਆ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਲੰਮੀ ਅਤੇ ਸਭ ਤੋਂ ਪੁਰਾਣੀ ਇਹ ਰੋਡ ਹੈ ਸੜਕ, ਅਤੇ ਇਹਨੂੰ ਜਰਨੈਲੀ ਸੜਕ ਵੀ ਕਹਿ ਦਿੰਦੇ ਨੇ, ਅਤੇ ਉਹਦੀ ਲੰਬਾਈ ਕਿੰਨੀ ਹੈ? ਅਤੇ ਇੱਕ ਬੁਝਾਰਤ ਪੁੱਛੀ ਸੀ, ਨਿੱਕਾ ਜਿਹਾ ਕਾਕਾ ਘਰ ਦਾ ਰਾਖਾ, ਅਤੇ ਉਸਦਾ ਜਵਾਬ ਸਾਨੂੰ ਛੋਟੀ ਜਿਹੀ ਬੱਚੀ ਆਈ ਸਾਨੇ ਦਿੱਤਾ ਹੈ, ਅਤੇ ਤੁਹਾਡਾ ਬੱਚੇ ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ, ਸੋ ਸਵੀਟ। ਅਤੇ ਬਹੁਤ ਹੀ ਚੰਗਾ ਲੱਗਿਆ ਕਿ ਛੋਟੀ ਬੱਚੀ ਨੇ ਜਵਾਬ ਦਿੱਤਾ ਇਸਦਾ। ਚਲੋ ਆਪਾਂ ਹੁਣ ਗੀਤ ਸੁਣਦੇ ਹਾਂ। ਅਫਸਲ ਸਾਹਿਬ ਜੀ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਅਤੇ ਪਹਿਲਾਂ ਕੋਸ਼ਿਸ਼ ਕੀਤੀ ਸੀ, ਨਹੀਂ ਸੀ ਚੱਲਿਆ, ਚਲੋ ਹੁਣ ਟਰਾਈ ਕਰਦੇ ਹਾਂ।

ਬਾਬੇ ਬੁੱਲੇ ਸ਼ਾਹ ਜੀ ਦਾ ਕਲਾਮ ਸੀ ਅਤੇ ਫਰਮਾਇਸ਼ ਕੀਤੀ ਸੀ ਅਫਜ਼ਲ ਸਾਹਿਬ ਜੀ ਨੇ, ਅਤੇ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਹੀ ਇਸ ਨੂੰ ਇੰਜੋਏ ਕੀਤਾ ਹੋਵੇਗਾ, ਬਹੁਤ ਸੋਹਣਾ ਸੀ। ਅਮੀਨ ਮਾਲਕ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟੈਲੀਫੋਨ ਕੀਤਾ, ਯਾਦ ਕੀਤਾ, ਅਤੇ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਦਿੰਦੇ ਹੋ, ਅਤੇ ਤੁਹਾਨੂੰ ਵੀ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੋਵੇ, ਵਧਾਈਆਂ ਹੋਵੇ ਹੋਣ, ਅਤੇ 2024 ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ, ਸਾਰਿਆਂ ਨੂੰ ਕਾਮਯਾਬੀਆਂ ਦੇਵੇ, ਅਤੇ ਸਾਨੂੰ ਸਾਰਿਆਂ ਨੂੰ ਹੀ ਇਹ ਉੱਪਰ ਵਾਲਾ ਮਿਹਰ ਕਰੇ ਕਿ ਅਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹਿਣਾ ਸਿੱਖੀਏ, ਅਤੇ ਜੋ ਲੜਾਈਆਂ ਜੰਗਾਂ ਚੱਲ ਰਹੀਆਂ ਨੇ ਸਾਰੇ ਦੇਸ਼ਾਂ ਦੇ ਵਿੱਚ, ਦੁਨੀਆਂ ਦੇ ਵਿੱਚ, ਉਹਨਾਂ ਨੂੰ ਖਤਮ ਕਰੇ ਕਿਸੇ ਨਾ ਕਿਸੇ ਤਰ੍ਹਾਂ। ਬਹੁਤ ਲੋਕ ਨੇ ਜੋ ਕਿ ਅਨਿਆਈ ਮੌਤੇ ਕਹਿੰਦੇ ਨੇ ਕਿ ਮਰ ਰਹੇ ਨੇ, ਅਤੇ ਉਹਨਾਂ ਦੇ ਦੁੱਖ ਦੂਰ ਕਰੇ, ਬਿਮਾਰਾਂ ਨੂੰ ਠੀਕ ਕਰੇ। ਅਗਲਾ ਗੀਤ ਹੈ ਇਸ ਦੀ ਖਾਸ ਕਰਕੇ ਅਮਰਜੀਤ ਸਿੰਘ ਜੀ ਨੇ ਫਰਮਾਇਸ਼ ਕੀਤੀ ਹੈ, ਅਤੇ ਇਹੀ ਗੀਤ ਮੈਂ ਸੁੱਖੀ ਜੀ ਤੁਹਾਡੇ ਨਾਮ, ਅਤੇ ਇਹੀ ਗੀਤ ਮੈਂ ਰਿਆਸਤ ਸਾਹਿਬ ਜੀ ਤੁਹਾਡੇ ਨਾਮ ਕਰਦੀ ਹਾਂ।

ਹਰਭਜਨ ਮਾਨ ਜੀ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ ਸੀ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਅਮਰਜੀਤ ਸਿੰਘ ਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ, ਸ਼ੁਕਰੀਆ, ਧੰਨਵਾਦ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ। ਅਤੇ ਜ਼ਹੀਰ ਅਬਾਸ ਜੀ, ਤੁਸੀਂ ਵੀ ਸਾਡਾ ਸਾਥ ਦੇ ਰਹੇ ਹੋ ਫੇਸਬੁੱਕ 'ਤੇ, ਅਤੇ ਕਹਿੰਦੇ ਹੈਲੋ ਹਾਊ ਆਰ ਯੂ, ਵੈਲਕਮ ਬੈਕ। ਅਤੇ ਜੀ ਹਾਂ ਮਿਸ, ਅਤੇ ਮੈਂ ਵੀ ਜਦੋਂ ਨਹੀਂ ਪ੍ਰੋਗਰਾਮ ਕਰਨ ਆਉਂਦੀ ਮਿਸ, ਤਾਂ ਸਾਰੇ ਲਿਸਨਰਸ ਨੂੰ, ਸਾਰੇ ਸਰੋਤਿਆਂ ਨੂੰ ਕਰਦੀ ਹਾਂ ਮੈਂ ਵੀ। ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਯਾਦ ਕੀਤਾ, ਮਿਸ ਕੀਤਾ। ਨਾਲੇ ਕਹਿੰਦੇ ਨੇ ਹੈਪੀ ਗੁੱਡ ਨਿਊ ਈਅਰ, ਅਤੇ ਤੁਹਾਨੂੰ ਵੀ ਸਾਰਿਆਂ ਨੂੰ ਹੈਪੀ ਨਿਊ ਈਅਰ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਮੁਬਾਰਕਾਂ ਹੋਣ, ਸਾਰਿਆਂ ਵਾਸਤੇ ਬਹੁਤ ਬਹੁਤ ਖੁਸ਼ੀਆਂ ਭਰਿਆ ਹੋਵੇ। ਅਤੇ ਅਗਲਾ ਜਿਹੜਾ ਹੈ ਹੈਦਰ ਸਾਹਿਬ ਜੀ, ਤੁਸੀਂ ਇਸ ਦੀ ਫਰਮਾਇਸ਼ ਕੀਤੀ ਹੈ, ਅਤੇ ਜੋ ਆਵਾਜ਼ ਤੁਸੀਂ ਸੁਣਨਾ ਚਾਹੁੰਦੇ ਸੀ ਉਸ ਆਵਾਜ਼ ਵਿੱਚ ਮੈਨੂੰ ਇਹ ਨਹੀਂ ਮਿਲੀ ਕਵਾਲੀ, ਅਤੇ ਇਹ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ। ਪਰ ਚਲੋ ਮੈਂ ਤੁਹਾਨੂੰ ਨਾ ਇੱਕ ਵਾਰ ਸਾਰਿਆਂ ਨੂੰ ਸਵਾਲ ਪੁੱਛ ਲਵਾਂ। ਇੱਕ ਬੁਝਾਰਤ ਪੁੱਛੀ ਸੀ, ਨਿੱਕਾ ਜਿਹਾ ਕਾਕਾ ਅਤੇ ਇਹ ਸਾਰੇ ਘਰ ਦਾ ਰਾਖਾ, ਹੈ ਨਾ, ਕਿੰਨਾ ਸੌਖਾ ਆ ਨਾ। ਅਤੇ ਦੂਜਾ ਪੁੱਛਿਆ ਸੀ ਕਿ ਜਿਹੜੀ ਜੀ ਟੀ ਰੋਡ ਹੈ ਉਹ ਕਿੰਨੀ ਲੰਬੀ ਹੈ, ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਖਤਮ ਹੁੰਦੀ ਹੈ। ਨੰਬਰ ਉਹੀ ਹੈ 01142618181, ਵਟਸਐਪ ਦਾ ਨੰਬਰ ਹੈ 07939849339। ਅਤੇ ਚਲੋ ਜੀ ਸੁਣਦੇ ਹਾਂ।

ਬਹੁਤ ਹੀ ਸੋਹਣੀ, ਬਹੁਤ ਹੀ ਪਿਆਰੀ ਕਵਾਲੀ ਸੀ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਕਵਾਲੀ ਪਸੰਦ ਆਈ ਹੋਵੇਗੀ। ਅਤੇ ਹੈਦਰ ਸਾਹਿਬ ਜੀ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਸੀ, ਇਸ ਕਵਾਲੀ ਦੀ। ਅਮਾਨ ਮਿਲਕ ਜੀ, ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ, ਮੈਂ ਉਹ ਹੁਣ ਬ੍ਰੇਕ ਤੋਂ ਬਾਅਦ ਲਗਾਵਾਂਗੀ, ਨਹੀਂ ਤਾਂ ਪੂਰੀ ਨਹੀਂ ਲਗਾਈ ਜਾਣੀ। ਉਨੀ ਦੇਰ ਲਈ ਚਲੋ ਆਪਾਂ ਇਹ ਗੀਤ ਸੁਣ ਲੈਂਦੇ ਹਾਂ।

ਇਸ ਵੇਲੇ 8:30 ਹੋਏ ਨੇ ਅਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ। ਬਸ ਅੱਧਾ ਘੰਟਾ ਹੋਰ ਰਹਿ ਗਿਆ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਬਿਲਕੁਲ ਸਾਰੇ ਠੀਕ ਠਾਕ ਹੋਵੋਗੇ। ਅਤੇ ਇਸ ਵੇਲੇ ਪੰਜਾਬੀ ਵਿਰਸੇ ਦਾ ਸਾਥ ਜ਼ਰੂਰ ਦੇ ਰਹੇ ਹੋਵੋਗੇ। ਅਤੇ ਮੈਂ ਇੱਕ ਵਾਰ ਆਖਰੀ ਵਾਰ ਬੁਝਾਰਤ ਪੁੱਛ ਲੈਂਦੀ ਹਾਂ ਅਤੇ ਉਸ ਤੋਂ ਬਾਅਦ ਫਿਰ ਮੈਂ ਅਗਲਾ ਗੀਤ ਲਗਾ ਕੇ ਫਿਰ ਮੈਂ ਤੁਹਾਨੂੰ ਜਵਾਬ ਦੱਸ ਦਾਂਗੀ। ਜਲ ਵਿੱਚ ਹੋਇਆ, ਜਲ ਵਿੱਚ ਸੋਇਆ, ਜਲ ਵਿੱਚ ਉਸਦੇ ਸਾਸ, ਨਾ ਉਹਦੀ ਹੱਡੀ ਨਾ ਉਹਦਾ ਮਾਸ। ਨੰਬਰ ਹੈ 01142618181 ਅਤੇ ਵਟਸਐਪ ਦਾ ਨੰਬਰ ਹੈ 07939849339। ਇਹ ਕੁਛ ਮੇਰੇ ਪਸੰਦ ਦੀਆਂ ਗੱਲਾਂ ਨੇ ਅਤੇ ਜੇਕਰ ਤੁਸੀਂ ਤੁਹਾਨੂੰ ਵੀ ਚੰਗੀਆਂ ਲੱਗੀਆਂ ਤਾਂ ਆਪਣੇ ਨਾਮ ਕਰ ਲੈਣੀਆਂ, ਨਹੀਂ ਤਾਂ ਚਲੋ ਮੇਰੇ ਨਾਮ ਰਹਿਣ ਦੇਣੀਆਂ।

ਹੱਥੋ ਹੱਥੀ ਝੂਠ ਵੇਖਦਾ। ਬਹੁਤ ਚੰਗਾ ਲੱਗਿਆ, ਬਹੁਤ ਸੋਹਣੀਆਂ ਗੱਲਾਂ ਮੈਨੂੰ ਸੱਚੀਆਂ ਲੱਗੀਆਂ। ਇਹ ਗੱਲਾਂ ਹੈ ਵੀ ਇਸੇ ਤਰ੍ਹਾਂ, ਜਿਹੜਾ ਇਨਸਾਨ ਬਹੁਤ ਵਾਰੀ ਨੋਟਿਸ ਕੀਤਾ ਹੈ, ਜਿਹੜਾ ਇਨਸਾਨ ਝੂਠ ਬੋਲਦਾ ਹੈ ਨਾ, ਉਹਦੇ ਕੋਲੋਂ ਕੋਈ ਪਰੂਫ ਨਹੀਂ ਮੰਗਦਾ। ਉਹਨੂੰ ਉਹ ਝੂਠ ਇਸ ਤਰੀਕੇ ਨਾਲ ਬੋਲਦਾ ਹੈ ਕਿ ਬਿਲਕੁਲ ਉਹਦੇ 'ਤੇ ਨਾ ਜਿੱਦਾਂ ਸ਼ੂਗਰ ਕੋਟਿੰਗ ਲਾ ਕੇ ਇਹ ਜਿੱਦਾਂ ਸਵੀਟਾਂ ਬਣਾਈਆਂ ਹੁੰਦੀਆਂ ਮਿੱਠੀਆਂ, ਇਸ ਤਰ੍ਹਾਂ ਉਹ ਝੂਠ ਬੋਲਦਾ ਹੈ। ਅਤੇ ਉਹਨੂੰ ਕਿਸੇ ਨੂੰ ਜਿੱਦਾਂ ਉਹਨੂੰ ਸਵਾਲ ਪੁੱਛਣ ਦਾ, ਕੁਐਸਚਨ ਪੁੱਛਣ ਦਾ ਕੋਈ ਜਿੱਦਾਂ ਚਾਂਸ ਹੀ ਨਹੀਂ ਮਿਲਦਾ, ਉਹ ਇੱਕਦਮ ਯਕੀਨ ਕਰ ਲੈਂਦੇ ਨੇ। ਅਤੇ ਜਿਹੜਾ ਕੋਈ ਸੱਚਾ ਹੁੰਦਾ ਹੈ, ਉਹਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਨੂੰ ਉਹਨੂੰ ਪਰੂਫ ਦੇਣੇ ਪੈਂਦੇ ਆ, ਹੈ ਨਾ। ਇਹ ਪੁੱਠਾ ਜ਼ਮਾਨਾ ਆ ਗਿਆ ਨਾ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਅਤੇ ਅਗਲਾ ਗੀਤ ਹੁਣ ਨਾ, ਗੀਤ ਲਗਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਅੱਜ ਬੁਝਾਰਤ ਦਾ ਜਵਾਬ, ਅਤੇ ਫਿਰ ਇੱਕ ਦੋ ਗੀਤ ਮੈਂ ਲਗਾਵਾਂਗੀ ਭੰਗੜੇ ਦੇ। ਅਤੇ ਜਿਹੜੀਆਂ ਭੰਗੜਾ ਪਾਉਣ ਵਾਲੀਆਂ ਸਾਡੀਆਂ ਭੈਣਾਂ ਨੇ, ਭੰਗੜੇ ਦੇ ਗੀਤ ਪਸੰਦ ਕਰਦੀਆਂ ਨੇ, ਉਹ ਹੋ ਜਾਓ ਉਨ੍ਹਾਂ ਚਿਰ ਵਿੱਚ ਤਿਆਰ ਪਰ ਤਿਆਰ। ਅਤੇ ਬੁਝਾਰਤ ਇਹ ਸੀ ਕਿ ਜਲ ਵਿੱਚ ਹੋਇਆ, ਜਲ ਵਿੱਚ ਸੋਇਆ, ਜਲ ਵਿੱਚ ਉਸ 'ਤੇ ਸਾਸ, ਨਾ ਉਹਦੀ ਹੱਡੀ ਨਾ ਉਹਦਾ ਮਾਸ। ਅਤੇ ਇਸਦਾ ਜਵਾਬ ਸੀ ਪਾਣੀ ਦਾ ਬੁਲਬੁਲਾ। ਉਹ ਪਾਣੀ ਵਿੱਚ ਹੀ ਬਣਦਾ ਹੈ, ਪਾਣੀ ਵਿੱਚ ਹੀ ਥੋੜ੍ਹੀ ਦੇਰ ਰਹਿੰਦਾ ਹੈ, ਅਤੇ ਪਾਣੀ ਵਿੱਚੋਂ ਹੀ ਇਹ ਬਸ ਖਤਮ ਹੋ ਜਾਂਦਾ ਹੈ। ਇਹੀ ਆਪਣੀ ਜ਼ਿੰਦਗੀ ਹੈ, ਪਾਣੀ ਦੇ ਬੁਲਬੁਲੇ ਹਾਂ ਅਸੀਂ ਵੀ, ਪਰ ਅਸੀਂ ਭੁੱਲ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਨਹੀਂ ਜੀ, ਜੇ ਅਸੀਂ ਸਾਹ ਲੈ ਸਕਦੇ ਹਾਂ, ਤੁਰ ਫਿਰ ਸਕਦੇ ਹਾਂ, ਤਾਂ ਅਸੀਂ ਤਾਂ ਜੱਗ ਜਿੱਤ ਲੈਣਾ ਹੈ, ਅਸੀਂ ਕੁਛ ਵੀ ਕਰ ਸਕਦੇ ਹਾਂ। ਪਰ ਜੇ ਅਖੀਰ 'ਤੇ ਸੋਚੋ ਹੈ, ਅਸੀਂ ਪਾਣੀ ਦੇ ਬੁਲਬੁਲੇ। ਅਤੇ ਮੈਂ ਦੂਸਰਾ ਅੱਜ ਦਾ ਵਿਚਾਰ ਵੀ ਦੱਸ ਦਿੰਦੀ ਹਾਂ। ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੇ। ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੇ, ਬਲਕਿ ਇਨਸਾਨ ਤਾਂ ਉਦੋਂ ਸਮਝਦਾਰ ਹੁੰਦਾ ਹੈ ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਲੱਗੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ, ਅਤੇ ਬੁਝਾਰਤ ਦਾ ਜਵਾਬ ਦਾ ਵੀ ਪਤਾ ਲੱਗ ਗਿਆ ਹੋਵੇਗਾ, ਅਤੇ ਅੱਜ ਦਾ ਵਿਚਾਰ ਵੀ ਪਸੰਦ ਆਇਆ ਹੋਵੇਗਾ। ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਅਗਲੇ ਦੋ ਕੁ ਗਾਣੇ ਮੈਂ ਲਾਉਣੇ ਆ ਇਹ ਭੰਗੜੇ ਦੇ। ਕਿੱਦਾਂ ਜੀ, ਤੁਸੀਂ ਤਿਆਰ ਆ ਫਿਰ ਭੰਗੜਾ ਪਾਉਣ ਲਈ? ਸੁਰਿੰਦਰ ਕੌਰ ਜੀ ਅਤੇ ਰਿਸ਼ਵਿੰਦਰ ਜੀ ਅਤੇ ਮਿਸਿਸ ਜਿੰਮੀ

ਉਮੀਦ ਕਰਦੀ ਹਾਂ ਕਿ ਤੁਸੀਂ ਖੂਬ ਭੰਗੜਾ ਪਾਇਆ ਹੋਵੇਗਾ ਮਿਸੀ ਜਿੰਮੀ। ਤੁਸੀਂ ਮੈਸੇਜ ਭੇਜਿਆ ਥੋੜ੍ਹਾ ਲੇਟ ਹੋ ਗਿਆ, ਕੋਈ ਗੱਲ ਨਹੀਂ, ਰਿਸ਼ਵਿੰਦਰ ਜੀ ਵੀ ਥੋੜ੍ਹਾ ਲੇਟ ਹੀ ਆਏ ਸੀ, ਦੇਰ ਆਏ ਦਰੁਸਤ ਆਏ, ਤੁਹਾਡਾ ਮੈਸੇਜ ਮਿਲ ਗਿਆ। ਬਸ ਮੇਰਾ ਕਿਲੋ ਖੂਨ ਵੱਧ ਗਿਆ ਤੁਹਾਡਾ ਮੈਸੇਜ ਪੜ੍ਹ ਕੇ। ਅਤੇ ਤੁਸੀਂ ਸਾਰੇ ਕਹਿੰਦੇ ਜਿੰਨੀਆਂ ਭੰਗੜਾ ਪਾਉਣ ਵਾਲੀਆਂ ਸਿਸਟਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਹਾਏ ਕਹਿਣਾ। ਅਤੇ ਇਹਨਾਂ ਦਾ ਇਹ ਖਿਆਲ ਹੈ ਕਿ ਕਹਿੰਦੇ ਨੇ ਕਿ ਇਹਨਾਂ ਸਾਰੀਆਂ ਸਿਸਟਰਸ ਨੂੰ ਇਕੱਠੇ ਹੋਣਾ ਚਾਹੀਦਾ ਆ, ਅਤੇ ਇਕੱਠੇ ਹੋ ਕੇ ਕਿਸੇ ਦਿਨ ਆਪਾਂ ਭੰਗੜਾ ਪਾਈਏ। ਅਤੇ ਜੀ ਹਾਂ, ਮੈਂ ਹੁਣ ਦੇਖ ਲਓ ਤੁਹਾਡਾ ਸੁਨੇਹਾ ਦੱਸ ਦਿੱਤਾ ਹੈ, ਦੇਖਦੇ ਹਾਂ ਕਿ ਕਿਹੜੇ ਕਿਹੜੇ ਭੈਣ ਤਿਆਰ ਹੁੰਦੇ ਨੇ ਇਹ ਭੰਗੜਾ ਪਾਉਣ ਨੂੰ। ਹਾਂਜੀ, ਮੈਂ ਤਾਂ ਆਪ ਬਹੁਤ ਲਾਇਕ ਕਰੂੰਗੀ ਕਿ ਮੈਂ ਤੁਹਾਡੇ ਨਾਲ ਭੰਗੜਾ ਤਾਂ ਮੈਨੂੰ ਨਹੀਂ ਪਾਉਣਾ ਆਉਂਦਾ ਵੈਸੇ, ਪਰ ਮੈਂ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ। ਤੁਸੀਂ ਇੰਨਾ ਪਿਆਰ ਦਿੰਦੇ ਹੋ, ਟੋਕਰੀਆਂ ਭਰ ਭਰ ਕੇ, ਟਰੱਕ ਭਰ ਭਰ ਕੇ ਮੈਂ ਕਹੂੰਗੀ, ਨਾ ਕਿ ਟੋਕਰੀਆਂ, ਅਤੇ ਪਿਆਰ ਦਾ ਭੇਜਦੇ ਹੋ ਅਤੇ ਬਹੁਤ ਚੰਗਾ ਲੱਗਦਾ ਹੈ। ਅਤੇ ਹੁਣ ਜੀ ਤੁਸੀਂ ਇਹ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜਿਨ੍ਹਾਂ ਨੇ ਭੰਗੜਾ ਪਾਇਆ ਹੈ ਕਿ ਤੁਹਾਨੂੰ ਓਪਨ ਇਨਵੀਟੇਸ਼ਨ ਮਿਸਿਜ ਜਿੰਮੀ ਨੇ ਦਿੱਤਾ ਹੈ ਕਿ ਸਾਰੇ ਆਪਾਂ ਇਕੱਠੇ ਹੋ ਕੇ ਕਿਸੇ ਦਿਨ ਅਤੇ ਭੰਗੜਾ ਪਾਈਏ। ਹਾਂਜੀ, ਦੱਸ ਦਿਓ ਆਪਣਾ ਨਾਮ ਲਿਸਟ 'ਤੇ ਲਿਖਾ ਦਈਓ ਅਤੇ ਫਿਰ ਆਪਾਂ ਹਾਂਜੀ ਕੁਛ ਅਰੇਂਜ ਕਰ ਲਾਂਗੇ, ਕਿਸੇ ਦਿਨ ਇਕੱਠੇ ਹੋ ਲਾਂਗੇ। ਅਤੇ ਇੱਕ ਗੀਤ ਹੁਣ ਹੋਰ ਮੈਂ ਲਗਾ ਰਹੀ ਹਾਂ ਅਤੇ ਉਹ ਵੀ ਭੰਗੜੇ ਦਾ ਹੀ ਹੈ, ਭੰਗੜੇ ਵਾਲੀਓ ਹੋ ਜਾਓ ਤਿਆਰ ਤੁਸੀਂ, ਭੰਗੜੇ ਵਾਲੀਓ ਨਹੀਂ ਬਈ, ਮੈਂ ਦੇਖੋ ਹੈ ਨਾ ਪ੍ਰੈਜਡਿਸ ਹੋ ਰਹੀ ਹਾਂ ਨਾ ਇਹਦੇ ਵਿੱਚ, ਮੈਂ ਭੰਗੜੇ ਵਾਲਿਓ ਵੀ, ਮੇਰੇ ਵੀਰ ਵੀ ਤਾਂ ਹੈ ਨਾ, ਵੀਰ ਵੀ, ਭਰਾ, ਭੈਣ, ਭਤੀਜੇ, ਹੋ ਸਕਦਾ ਬੱਚੇ, ਸਾਰੇ ਜਿਹੜੇ ਨੇ ਭੰਗੜਾ ਪਾਉਣ ਨੂੰ, ਜਿਹੜੇ ਭੰਗੜਾ ਪਾਉਣਾ ਪਸੰਦ ਕਰਦੇ ਨੇ, ਅਤੇ ਹਾਂਜੀ ਹੋ ਜਾਓ ਇਕੱਠੇ ਸਾਰੇ। ਅਤੇ ਚਲੋ ਆਹ ਵੀ ਭੰਗੜੇ ਦਾ ਹੀ ਗੀਤ ਹੈ,

ਸੋਹਣੀ ਆਵਾਜ਼ ਸੀ ਸਰਦੂਲ ਸਿਕੰਦਰ ਜੀ ਦੀ, ਅਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਇਆ ਹੋਵੇਗਾ ਅਤੇ ਭੰਗੜਾ ਪਾਇਆ ਹੋਵੇਗਾ। ਮੇਰੀ ਭੈਣ ਯਾਸਮੀਨ ਸ਼ਾਹ ਜੀ, ਤੁਹਾਡਾ ਤਾਂ ਪੈਰ ਦੁਖਦਾ ਹੈ, ਤੁਸੀਂ ਤਾਂ ਨਹੀਂ ਪਾ ਸਕੇ ਭੰਗੜਾ, ਅਤੇ ਆਪਣਾ ਥੋੜ੍ਹਾ ਸਿਹਤ ਦਾ ਖਿਆਲ ਰੱਖਿਆ ਕਰੋ। ਮੈਨੂੰ ਪਤਾ ਹੈ ਕਿ ਬਹੁਤੀ ਬੇਆਰਾਮੀ ਜਿਹੜੀ ਹੁੰਦੀ ਹੈ, ਗਾਂ ਗਾਂ ਨਹੀਂ ਚੱਲ ਹੁੰਦੀ ਹੈਗੀ, ਪਹਿਲਾਂ ਸਿਹਤ ਹੈ ਬਾਅਦ ਵਿੱਚ ਸਾਰਾ ਕੁਛ ਹੈ, ਅਤੇ ਥੋੜ੍ਹਾ ਹੁਣ ਰੈਸਟ ਕਰੋ, ਆਰਾਮ ਕਰੋ। ਚਲੋ ਤੁਸੀਂ ਨਾਚ ਦਿਨ ਤੁਹਾਡਾ ਗੁਜ਼ਰਿਆ, ਮੈਨੂੰ ਬਹੁਤ ਖੁਸ਼ੀ ਹੋਈ, ਅਤੇ ਆਪਣੀ ਸਿਹਤ ਦਾ ਹੁਣ ਖਿਆਲ ਰੱਖੋ, ਅਤੇ ਫੋਨ ਕਰਨ ਦਾ ਅਤੇ ਯਾਦ ਕਰਨ ਦਾ ਮੇਰੀ ਭੈਣ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅਤੇ ਹਾਂਜੀ, ਇਹ ਕਹਿੰਦੇ ਨੇ ਕਿ ਮਿਸਿਜ ਜਿੰਮੀ ਕਹਿੰਦੇ ਨੇ ਕਿ ਹਾਂਜੀ ਗਾਰਡਨ ਪਾਰਟੀ ਹੋਣੀ ਚਾਹੀਦੀ ਹੈ ਜੀ, ਜਾਂ ਜੀ ਜੀ ਜ਼ਰੂਰ, ਕਿਉਂ ਨਹੀਂ ਕਿਉਂ ਨਹੀਂ। ਇਹ ਮੌਸਮ ਵੀ ਸੋਹਣਾ ਹੈ, ਗਰਮੀਆਂ ਦਾ ਮੌਸਮ ਹੈ ਹੁਣ, ਅਤੇ ਗਾਂ ਸਨੋਹ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਕਰਨੀ ਚਾਹੀਦੀ ਹੈ, ਹੈ ਨਾ। ਅਗਲਾ ਗੀਤ ਮੇਰੀ ਭੈਣ ਯਾਸਮੀਨ ਸ਼ਾਹ ਜੀ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਹੈ। ਵੈਸੇ ਹੈ ਨਾ, ਮੈਂ ਤੁਹਾਨੂੰ ਆਪਣਾ ਵੀ ਸੀਕਰੇਟ ਦੱਸ ਦਿੰਦੀ ਹਾਂ, ਇਹ ਗੀਤ ਮੈਨੂੰ ਵੀ ਬਹੁਤ ਪਸੰਦ ਹੈ, ਅਤੇ ਚਲੋ ਆਪਾਂ ਸੁਣਦੇ ਹਾਂ ਸਾਰੇ ਇਸ ਗੀਤ ਨੂੰ।

ਬਹੁਤ ਹੀ ਪਿਆਰਾ ਆਵਾਜ਼ ਸੀ, ਪਿਆਰੀ ਆਵਾਜ਼ ਸੀ ਸੁਵੇਦਾ ਖਾਨਮ ਜੀ ਦੀ, ਅਤੇ ਗੀਤ ਵੀ ਬਹੁਤ ਸੋਹਣਾ ਸੀ। ਬਸ ਆਖਰੀ ਗੀਤ ਲਗਾਵਾਂਗੀ ਤਾਰਿਕ ਸਾਹਿਬ ਜੀ, ਤੁਹਾਡੀ ਪਸੰਦ ਦਾ ਗੀਤ ਤੁਸੀਂ ਹੁਣੇ ਰਿਕੁਐਸਟ ਭੇਜੀ ਹੈ, ਅਤੇ ਬਸ ਤੁਹਾਡਾ ਮੈਂ ਇਹੀ ਕਹਾਂਗੀ ਕਿ ਸਾਰਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਅਤੇ ਮੈਨੂੰ ਹੁਣ ਦਿਓ ਛੁੱਟੀ, ਪ੍ਰੋਗਰਾਮ ਕਰਦੇ ਸਮੇਂ ਹੋਈਆਂ ਗਲਤੀਆਂ ਨੂੰ ਕਰ ਦੇਣਾ ਮਾਫ਼। ਅਤੇ ਮੇਰੇ ਉੱਪਰ ਵਾਲੇ ਅੱਗੇ ਦਿਲੀ ਦੁਆ ਹੈ, ਅਰਦਾਸ ਹੈ ਕਿ ਮੇਰੇ ਸਾਰੇ ਸੁਣਨ ਵਾਲਿਆਂ ਨੂੰ ਤੰਦਰੁਸਤੀ, ਲੰਮੀ ਉਮਰ ਅਤੇ ਢੇਰ ਸਾਰੀਆਂ ਖੁਸ਼ੀਆਂ ਨਸੀਬ ਕਰੇ, ਬਿਮਾਰਾਂ ਨੂੰ ਠੀਕ ਕਰੇ, ਭੁੱਖਿਆਂ ਨੂੰ ਰਜਾਵੇ, ਰੋਂਦਿਆਂ ਨੂੰ ਹਸਾਵੇ। ਜੇ ਉੱਪਰ ਵਾਲੇ ਨੂੰ ਮਨਜ਼ੂਰ ਹੋਇਆ ਤਾਂ ਅਗਲੇ ਹਫ਼ਤੇ ਸ਼ੁੱਕਰਵਾਰ ਨੂੰ 7 ਵਜੇ ਫਿਰ ਆਵਾਂਗੀ ਤੁਹਾਡੀ ਸੇਵਾ ਵਿੱਚ ਇੱਕ ਹੋਰ ਪੰਜਾਬੀ ਵਿਰਸਾ ਪ੍ਰੋਗਰਾਮ ਲੈ ਕੇ। ਤੁਸੀਂ ਉਦੋਂ ਤੱਕ ਆਪਣਾ ਖਿਆਲ ਰੱਖਣਾ, ਹੋ ਸਕੇ ਤਾਂ ਸਰਬਜੀਤ ਨੂੰ ਵੀ ਆਪਣੀਆਂ ਦੁਆਵਾਂ ਵਿੱਚ ਯਾਦ ਕਰ ਲੈਣਾ। ਤੁਹਾਡਾ ਅਤੇ ਮੇਰਾ, ਸਾਡਾ ਸਾਰਿਆਂ ਦਾ ਰੱਬ ਰੱਖਾ ਜੀ।

ਮਾੜਾ ਤਾਂ ਤੁਸਾਂ ਨਾਲ ਸਾਥ ਰਹੇ ਸੀ 6 ਵਜੇ ਤੋਂ ਕਿੰਨੀ ਤਾਂ 8 ਵਜੇ ਤੋੜੀ ਤੁਸਾਂ ਜਿਤਨੇ ਵੀ ਸੰਗੀ ਬੇਲੀ ਦਾ ਦੋਸਤ ਇਸਲੈ ਪ੍ਰੋਗਰਾਮ ਸੁਣੀ ਰਹੇ ਹੋ ਕਸ਼ਮੀਰ ਤੇ ਪਠਵਾਰ ਨੇ ਰੰਗ ਮੈਂ ਤੁਸਾਂ ਸਾਰਿਆਂ ਕੀ ਆਪਣੇ ਸ਼ੋਅ ਵਿੱਚ ਵੈਲਕਮ ਸਤਿ ਬਿਸਮਿਲਾ ਜੀ ਅਨਵਾਖਨਾ ਇਹ ਪ੍ਰੋਗਰਾਮ ਬ੍ਰੈਡ ਫਾਊਂਡੇਸ਼ਨ ਰੇਡੀਓ ਪਰ ਵੀ ਸੁਣਿਆ ਜਾ ਰਿਹਾ ਜਿਤਨੇ ਵੀ ਬ੍ਰੈਡ ਫਾਊਂਡੇਸ਼ਨ ਰੇਡੀਓ ਨੇ ਲਿਸਨਰ ਹੈ ਉਹਨਾਂ ਸਭਾਂ ਕੀ ਇੱਕ ਵਾਰੀ ਫਿਰ ਮੁਹੱਬਤ ਬਾਰਾ ਸਲਾਮ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੱਸੋ ਖੈਰੀ ਮੇਰੀ ਹੱਸੋ ਚਾਹੇ ਤੁਸੀਂ ਗੱਡੀ ਸੁਣਨੇ ਹੋ ਕਾਰ ਸੁਣਨੇ ਹੋ ਬਾਹਰ ਸੁਣਨੇ ਹੋ ਗੈਰਜਾ ਹੀ ਸੁਣਨੇ ਹੋ ਜਾਂ ਠੀਕ ਵੇ ਰੈਸਟੋਰੈਂਟ ਹੀ ਸੁਣਨੇ ਹੋ ਤੁਸਾਂ ਸਾਰਿਆਂ ਕੀ ਵੈਲਕਮ ਟੂ ਦ ਸ਼ੋ ਅਗਰ ਤੁਸੀਂ ਵੀ ਕੋਈ ਪਿਆਰਾ ਜਿਹਾ ਗੀਤ ਸੁਣਨਾ ਚਾਹੁੰਦੇ ਹੋ ਆਪਣੀ ਪਸੰਦ ਨਾਲ ਤਾਂ ਜ਼ਰੂਰ ਜਨਾਬ ਤੁਸੀਂ ਸਕੀ ਰਿੰਗ ਕਰੀ ਸਕਦੇ ਹੋ 01142618181 ਅਗਰ ਤੁਸੀਂ ਮਾੜੇ ਰੇ ਸ਼ਰਮੀਲੇ ਜੇ ਹੋ ਤਾਂ ਫਿਰ ਤੁਸੀਂ ਅਸਾਂ ਕੀ ਵਟਸਐਪ ਨੇ ਉੱਪਰ 07939849339 ਉਸਨੇ ਪਰ ਮੈਸੇਜ ਕਰੀ ਸਕਦੇ ਹੋ ਅਸਾਂ ਫੇਸਬੁੱਕ ਨੇ ਉੱਪਰ ਵੀ ਲਾਇਵ ਆ ਔਰ ਨਾਲ ਹੀ ਨਾਲ ਜਨਾਬ ਠੀਕ ਠਾਕ ਨੇ ਉੱਪਰ ਵੀ ਮਾਸਟਰ ਮੁਹੰਮਦ ਰਜ਼ਾਕ ਸਾਹਿਬ ਵੈਲਕਮ ਟੂ ਦ ਸ਼ੋ ਇੱਕ ਖਾਲੀ ਯੂਜ਼ਰ ਹੈ ਆਣੇ ਜੀ ਸਲਾਮ ਅੰਕਲ ਵਾਲੇਕਮ ਸਲਾਮ ਮੁਹੰਮਦ ਸਲੀਮ ਸਾਹਿਬ ਸਾਡੇ ਬੜੇ ਪਿਆਰੇ ਸੰਗੀ ਬੇਲੀ ਤੇ ਦੋਸਤ ਜਨਾਬ ਲੁੱਟਣ ਤੋਂ ਸਾਡੇ ਨਾਲ ਮੌਜੂਦ ਹੈ ਅਸਾਂ ਉਹਨਾਂ ਕੀ ਵੀ ਵੈਲਕਮ ਟੂ ਦ ਸ਼ੋ ਆਖਦੇ ਹਾਂ ਰਾਬਿਆ ਭੱਟ ਸਾਹਿਬਾ ਉਹਨਾਂ ਕੀ ਵੈਲਕਮ ਆਉਂਦੇ ਹਾਂ ਆਨੇ ਜੀ ਫਰੋਮ ਬੋਲਟਨ ਥੈਂਕ ਯੂ ਸੋ ਮਚ ਸਤਿ ਬਿਸਮਿਲਾ ਜੀ ਆਇਆਂ ਨੂੰ ਬੋਲਟਨ ਵਾਲਿਓ ਕੀ ਹਾਲ ਆ ਠੀਕ ਹੋ ਹੈਰੀ ਮੇਰੀ ਹੋ ਔਰ ਨਾਲੇ ਨਾਲ ਅਸਾਂ ਜਨਾਬ ਤੁਸਾਂ ਕੀ ਬੜੇ ਪਿਆਰੇ ਪਿਆਰੇ ਗੀਤ ਸੁਣਾ ਸਾਂ ਜ਼ਫਰ ਇਕਬਾਲ ਸਾਹਿਬ ਵੈਲਕਮ ਅਮਜਦ ਸਾਹਿਬ ਵੈਲਕਮ